ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੋ ਜੋ ਭਗਤੋ ਪਾਇਆ ਪੈ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖਦਾਰੂ ਸੁਹਰੋਗ ਭਇਆ ਜਾ ਸੁਖਤਾਵਣਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ

ਦਰ ਤੇਰਾ ਕਿਹਾ ਸੋ ਘਰ ਕੀ ਹਾਜਤ ਬੈ ਸਰਬ ਸੰਭਾਲੀ। ਵਾਜੇ ਤੇਰੇ ਨਾਦ ਅਨੇਕ ਸੰਖਾ, ਕਿਤੇ ਤੇਰੀ ਵਾਵਨ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉ ਕਹੀ ਹੈ, ਕਿ

ਚਿਤ ਗੁਪਤ ਲਿਖ ਜਾ ਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੰਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ

ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵਾ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੇਤਾ ਕੇਵਟ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਬ ਸਭ ਚਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੀ ਭੰਡਾਰਾ, ਜਿਸ ਤੂੰ ਦੇਹੇ ਤਿਸਾ ਕਾ ਚਾਰਾ। ਨਾਨਕ ਸੱਚ ਸਵਾਰ ਨਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖਾ ਖਾਇ ਚਲੀਐ ਦੁੱਖ। ਸੋ ਕਿਉਂ ਵਿਸਰਾ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕਾ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰਾ ਨਾ ਹੋਵੇ ਸੋਗ, ਦੇਦਾ ਰਹਾ ਨਾ ਚੁੱਕੈ ਭੋਗ,

ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚ

ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਪਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ।

ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋਹ, ਜਿਸ ਦੀਆ ਇਹ ਵਡਿਆਈਆ। ਕਹਾ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ।

ਵਾਹਿਗੁਰੂ ਜੀ ਕੀ ਫਤਿਹ, ਗੁਰੂ ਕੀ ਸਾਜੀ ਨਿਵਾਜੀ, ਖਾਲਸਾ ਸਤਿਸੰਗ ਜੀਓ। ਆਪ ਸਭਨਾਂ ਨੇ ਸੰਧਿਆ ਸਮੇਂ ਦੇ ਨਿਤਨੇਮ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਨ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ। ਸੋ ਆਓ ਜੀ ਹੁਣ ਭਾਈ ਹਰਬਖਸ਼ ਸਿੰਘ ਜੀ ਦੇ ਰਾਗੀ ਜਿੱਥੇ ਪਾਸੋਂ ਸ਼ਬਦ ਕੀਰਤਨ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਮਹਿ ਅੰਮ੍ਰਿਤ ਗਿਆਨ ਹੈ।

श्री गुर शब्द कमाई दिन जीते पंच बेकार तेन संतन को वंदना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਡਭਾਗੀ ਹਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾ ਰਹੇ ਹਾਂ। ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਬੜੀ ਪਿਆਰ ਦੇ ਨਾਲ ਆਪ ਜੀ ਨੂੰ ਇਹ ਸ਼ਬਦ ਸਰਵਣ ਕਰਵਾ ਰਹੇ ਸਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਉਹਨਾਂ ਨੇ ਦੱਸਿਆ ਕਿ ਅੱਜ ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣ ਪੁਰਬ ਹੈ। ਅੱਜ ਦੇ ਦਿਨ ਦਸਵੀਂ ਵਾਲੇ ਦਿਨ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਜਿਵੇਂ ਸੰਗਤ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਜਾ ਰਹੇ ਨੇ, ਸੰਸਾਰ ਦੇ ਕੋਨੇ ਕੋਨੇ ਵਿੱਚੋਂ ਗੁਰੂ ਕੇ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਦੇ ਕੋਲੋਂ ਉਪਦੇਸ਼ ਲੈਣ ਵਾਸਤੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ ਨੇ। ਇਤਿਹਾਸਕ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ ਜਿੰਨੇ ਵੀ ਯੋਗੀ ਸਿੱਧ ਹੋਰ ਵੀ ਜਿਹੜੇ ਸਾਧਨ ਕਰਨ ਵਾਲੇ ਸਨ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਉਪਦੇਸ਼ ਲੈਣ ਵਾਸਤੇ ਇਸ ਸਮੇਂ ਆਏ ਹੈ ਕਿ ਮਹਾਰਾਜ ਤੁਸੀਂ ਆਪ ਪਰਮੇਸ਼ਰ ਹੋ, ਸਾਰਾ ਜੀਵਨ ਆਪ ਜੀ ਨੇ ਜਗਤ ਜਲੰਧੇ ਨੂੰ ਤਾਰਨ ਵਾਸਤੇ ਉਪਦੇਸ਼ ਦਿੱਤਾ ਹੈ, ਅਤੇ ਇਸ ਸਮੇਂ ਸਾਨੂੰ ਵੀ ਐਸਾ ਕੋਈ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਵੀ ਜੀਵਨ ਸਫਲ ਹੋ ਜਾਵੇ। ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਇਸ ਜੀਵਨ ਦਾ ਜੋ ਰਹੱਸ ਹੈ ਉਹ ਸਮਝਾਇਆ ਹੈ ਕਿ ਤਿਤ ਸਰ ਵਰੜੈ ਭਈਲੇ ਨਿਵਾਸਾ ਪਾਣੀ ਭਾਵਕ। ਇਹ ਆਪਾਂ ਰੋਜ਼ ਸ਼ਬਦ ਪੜ੍ਹਦੇ ਹਾਂ ਕਿ ਇਸ ਸੰਸਾਰ ਦੇ ਵਿੱਚ ਜਿਹੜਾ ਵੀ ਜੀਵ ਆਉਂਦਾ ਹੈ ਮੋਹ ਰੂਪੀ ਚਿੱਕੜ ਦੇ ਵਿੱਚ ਐਸਾ ਫਸਦਾ ਹੈ, ਉਸ ਦੇ ਕੋਲੋਂ ਫਿਰ ਪਰਮਾਰਥ ਦੇ ਵਾਸਤੇ ਇੱਕ ਵੀ ਕਦਮ ਚੱਲਿਆ ਨਹੀਂ ਜਾਂਦਾ। ਉਹ ਪਰਮਾਰਥ ਭੁੱਲ ਜਾਂਦਾ ਹੈ ਅਤੇ ਕੇਵਲ ਸਵਾਰਥ ਦੇ ਨਾਲ ਜੁੜ ਕੇ ਆਪਣੀ ਉਹ ਜ਼ਿੰਦਗੀ ਬਤੀਤ ਕਰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਅਸੀਂ ਇਸ ਸੰਸਾਰ ਦੇ ਵਿੱਚ ਚੰਗੇ ਚੰਗੇ ਜਿਹੜੇ ਆਪਣੇ ਆਪ ਨੂੰ ਸਿਆਣੀ ਕਹਾਉਣ ਵਾਲੇ ਮਨੁੱਖ ਸਨ ਨਾ, ਹਮ ਦੇਖਾ ਤਹਿੰਡੂ ਵੀ ਅਲੀ, ਉਹਨਾਂ ਨੂੰ ਵੀ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਿਆਂ ਦੇਖਿਆ ਹੈ। ਕਿਉਂ? ਉਹਨਾਂ ਨੇ ਆਪਣਾ ਪਰਮਾਰਥ ਛੱਡ ਦਿੱਤਾ। ਉਹ ਕੇਵਲ ਇਸ ਜੀਵਨ ਦੇ ਵਿੱਚ ਸਵਾਰਥ ਵਾਸਤੇ, ਸਵਾਰਥ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਜਿਉਣ ਲੱਗੇ ਅਤੇ ਪਰਮਾਰਥ ਉਹਨਾਂ ਨੂੰ ਭੁੱਲ ਗਿਆ। ਜੇ ਤੁਸੀਂ ਪਰਮਾਰਥ ਦੇ ਨਾਲ ਸੰਸਾਰਿਕ ਜੀਵਨ ਦੇ ਵਿੱਚ ਨਹੀਂ ਜੁੜੋਗੇ
ਅਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਤੁਹਾਡਾ ਜਿਹੜਾ ਜੀਵਨ ਹੈ ਕੇਵਲ ਸਵਾਰਥ ਦੇ ਅਧੀਨ ਹੋ ਜਾਵੇਗਾ, ਸਵਾਰਥ ਦੇ ਵੱਸ ਹੋ ਕੇ ਫਿਰ ਤੁਸੀਂ ਐਸਾ ਮੋਹ ਰੂਪੀ ਚਿੱਕੜ ਦੇ ਵਿੱਚ ਫਸੋਗੇ। ਜੋ ਇਸ ਜੀਵਨ ਦੀ ਪ੍ਰਾਪਤੀ ਹੈ ਪਰਮੇਸ਼ਰ, ਉਸ ਦੀ ਪ੍ਰਾਪਤੀ ਵਾਸਤੇ ਤੁਸੀਂ ਇੱਕ ਵੀ ਪੈਰ ਜਿਹੜਾ ਉਹ ਧਰਮ ਦੇ ਰਸਤੇ 'ਤੇ ਚੱਲ ਨਹੀਂ ਸਕੋਗੇ। ਤੁਹਾਡੇ ਪੈਰਾਂ ਦੇ ਵਿੱਚ ਐਸੀਆਂ ਬੇੜੀਆਂ ਪੈਣਗੀਆਂ, ਮੋਹ ਦੇ ਬੰਧਨ ਪੈਣਗੇ ਕਿ ਤੁਸੀਂ ਕੇਵਲ ਸੰਸਾਰ ਜੋਗੇ ਰਹਿ ਜਾਓਗੇ, ਤੁਹਾਡਾ ਮਿਲਾਪ ਨਿਰੰਕਾਰ ਦੇ ਨਾਲ ਨਹੀਂ ਹੋਵੇਗਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸਤਸੰਗਤ ਜੀ ਵਚਨ ਕਹੇ ਨੇ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਹੈ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਪੀ ਛਕੋ। ਅਖੀਰਲੇ ਸਮੇਂ ਵਿੱਚ ਸਤਿਗੁਰੂ ਜੀ ਨੇ ਇਹਨਾਂ ਨੂੰ ਵੀ ਇਹ ਉਪਦੇਸ਼ ਦਿੱਤਾ ਹੈ ਕਿ ਇਹ ਜਿਹੜਾ ਜੀਵਨ ਹੈ ਇਹਦੀ ਨਿਜਮਾਵਲੀ ਐਸੀ ਬਣਾਵੋ, ਕਿਰਤ ਨੂੰ ਮੁੱਖ ਨਾ ਰੱਖੋ, ਤੁਸੀਂ ਕਰਤੀ ਨੂੰ ਮੁੱਖ ਰੱਖੋ। ਜੇ ਕਿਰਤ ਨਾਲ ਜੁੜੋਗੇ ਤਾਂ ਕਰਤਾ ਭੁੱਲ ਜਾਵੇਗਾ, ਜੇ ਕਰਤੀ ਨਾਲ ਜੁੜ ਕੇ ਕਿਰਤ ਕਰੋਗੇ ਤਾਂ ਤੁਹਾਡੀ ਉਹ ਕਿਰਤ ਧਰਮ ਬਣ ਜਾਵੇਗੀ। ਉਹ ਜਿਹੜੀ ਕਿਰਤ ਹੈ ਫਿਰ ਤੁਹਾਡੀ ਹਮੇਸ਼ਾ ਸੱਚੀ ਸੁੱਚੀ ਰਹੇਗੀ। ਜੇ ਇਕੱਲਾ ਕਿਰਤ ਨਾਲ ਜੁੜੋਗੇ, ਕਰਤੀ ਨਾਲ ਨਹੀਂ ਜੁੜੋਗੇ ਤਾਂ ਤੁਹਾਡੀ ਉਹ ਜਿਹੜੀ ਕਿਰਤ ਹੈ ਸੁੱਚੀ ਨਹੀਂ ਰਹੇਗੀ, ਉਹ ਪਵਿੱਤਰ ਨਹੀਂ ਰਹੇਗੀ। ਸਤਿਗੁਰੂ ਜੀ ਨੇ ਬਾਣੀ ਵਿੱਚ ਉਪਦੇਸ਼ ਦਿੱਤਾ ਹੈ, ਫਿਰ ਮਨੁੱਖ ਜਦੋਂ ਕਿਰਤ ਨਾਲ ਜੁੜਦਾ ਹੈ, ਕਰਤੀ ਨੂੰ ਭੁੱਲ ਜਾਂਦਾ ਹੈ ਨਾ, ਫਿਰ ਉਹਦੀ ਜਿਹੜੀ ਕਿਰਤ ਹੈ ਉਹਦੇ ਵਿੱਚ ਬੇਈਮਾਨੀ ਆ ਜਾਂਦੀ ਹੈ। ਆਪਣੀ ਕਿਰਤ ਦੇ ਵਿੱਚ ਕਿਸੇ ਦੇ ਨਾਲ ਉਹ ਬੇਈਮਾਨੀ ਕਰਦਾ ਹੈ, ਕਿਸੇ ਦਾ ਹੱਕ ਖਾਣ ਦਾ ਯਤਨ ਕਰਦਾ ਹੈ। ਗੁਰੂ ਕੀ ਬਾਣੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਈ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ, ਜਿਹੜਾ ਪਰਾਇਆ ਹੱਕ ਖਾਣਾ ਹੈ, ਕਿਸੇ ਦੀ ਕੀਤੀ ਹੋਈ ਮਿਹਨਤ ਉਹਨੂੰ ਕਿਸੇ ਤਰੀਕੇ ਦੇ ਨਾਲ ਤੁਸੀਂ ਲੁੱਟ ਘਸੁੱਟ ਕਰਕੇ ਆਪਣੇ ਕੋਲ ਲੈ ਆਵੋ, ਆਪਣੇ ਪਰਿਵਾਰ ਵਾਸਤੇ ਤੁਸੀਂ ਕਿਸੇ ਦੀ ਕਮਾਈ ਹੋਈ ਜਿਹੜੀ ਮਾਇਆ ਹੈ ਉਹਨੂੰ ਯੂਜ ਕਰੋ, ਉਹਨੂੰ ਵਰਤੋ, ਉਹਦੇ ਨਾਲ ਤੁਹਾਨੂੰ ਸੁੱਖ ਨਹੀਂ ਤੁਹਾਨੂੰ ਦੁੱਖ ਹੀ ਮਿਲੇਗਾ। ਉਦੋਂ ਤਾਂ ਤੁਹਾਨੂੰ ਇਵੇਂ ਮਹਿਸੂਸ ਹੋਵੇਗਾ ਕਿ ਮੈਂ ਬੜੀ ਸਿਆਣਪ ਵਰਤੀ ਹੈ, ਮੈਂ ਬੜੀ ਚਲਾਕੀ ਵਰਤੀ ਹੈ, ਇਹਦੇ ਨਾਲ ਧੋਖਾ ਕਰਕੇ ਮੈਨੂੰ ਕੁਝ ਕਰਨ ਦੀ ਵੀ ਲੋੜ ਨਹੀਂ ਪਈ, ਇਹਦੀ ਸਾਰੀ ਮਾਇਆ ਮੈਂ ਆਪਣੇ ਕੋਲ ਲੈ ਲਈ, ਉਹਦੇ ਨਾਲ ਮੈਂ ਅਤੇ ਮੇਰਾ ਪਰਿਵਾਰ ਜਿਹੜਾ ਹੈ ਉਹ ਜੀਵਨ ਦਾ ਸੁੱਖ ਮਾਣ ਰਹੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਈ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਜਿਹੜਾ ਕਿਸੇ ਦਾ ਹੱਕ ਨਹੀਂ ਖਾਂਦਾ, ਕਿਸੇ ਦੀ ਕੀਤੀ ਹੋਈ ਮਿਹਨਤ ਨੂੰ ਕਿਸੇ ਵਾਲ ਛਲ ਦੇ ਨਾਲ, ਪ੍ਰਪੰਚ ਦੇ ਨਾਲ ਠੱਗ ਕਰਕੇ ਆਪਣਾ ਗੁਜ਼ਰਾਨ ਨਹੀਂ ਕਰਦਾ, ਜਿਹੜਾ ਸੱਚੀ ਸੁੱਚੀ ਕਿਰਤ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਦਾ, ਮਹਾਰਾਜ ਕਹਿੰਦੇ ਗੁਰੂ ਪੀਰ ਉਹਦੀ ਹਾਮੀ ਭਰਦਾ, ਅਤੇ ਜਿਹੜਾ ਹੱਕ ਪਰਾਇਆ ਖਾਂਦਾ ਹੈ ਉਹਦੀ ਫਿਰ ਗੁਰੂ ਹਾਮੀ ਨਹੀਂ ਭਰਦਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਹਮੇਸ਼ਾ ਸੱਚ ਦਾ ਉਪਦੇਸ਼ ਦਿੱਤਾ ਹੈ, ਸੱਚ ਨਾਲ ਜੋੜਿਆ। ਸਤਿਸੰਗਤ ਜੀ, ਅੱਜ ਦੇ ਦਿਨ ਰਾਵੀ ਦੇ ਕੰਢੇ 'ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਹੈ ਨਾ, ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਹਿੰਦੂ ਅਤੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਆਪਸ ਦੇ ਵਿੱਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂ ਕਹਿਣ ਲੱਗੇ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨਾ ਹੈ, ਅਤੇ ਮੁਸਲਮਾਨ ਕਹਿਣ ਲੱਗੇ ਕਿ ਅਸੀਂ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਇਹਨਾਂ ਦਾ ਜਿਹੜਾ ਸਰੀਰ ਹੈ ਇਹਨੂੰ ਦਫਨਾਉਣਾ ਹੈ।

ਜੋ ਉੱਥੇ ਚਾਦਰ ਸੀ ਵਸਤਰ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਰਮ ਨੂੰ ਵੰਡਿਆ ਨਹੀਂ, ਧਰਮ ਨੂੰ ਸਤਸੰਗਤ ਜੀ ਇੱਕ ਦਰਸਾਇਆ ਅਤੇ ਇੱਕ ਦੇ ਨਾਲ ਹੀ ਸਾਨੂੰ ਜੋੜਿਆ ਹੈ। ਪਰ ਇਹਨਾਂ ਲੋਕਾਂ ਨੇ ਫਿਰ ਜਿਹੜੇ ਸਿਆਸੀ ਲੋਕ ਨੇ ਨਾ ਫਿਰ ਧਰਮ ਦੇ ਨਾਂ 'ਤੇ ਵੰਡੀ ਪਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੀਰ ਵਾਲਾ ਜਿਹੜਾ ਕੱਪੜਾ ਸੀ ਉਹਨੂੰ ਦੋ ਥਾਂ ਕਰਕੇ ਆਪਣੇ ਧਰਮ ਦੇ ਮੁਤਾਬਿਕ ਆਪਣੇ ਧਰਮ ਦੀ ਮਰਿਆਦਾ ਮੁਤਾਬਿਕ ਜਿਹੜਾ ਉਹ ਇਹਨਾਂ ਨੇ ਕਰਮ ਕੀਤਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਜਿਹੜਾ ਇਹਨਾਂ ਦਾ ਝਗੜਾ ਸੀ ਉਹਨੂੰ ਮਿਟਾਉਣ ਵਾਸਤੇ ਸਣ ਦੇ ਹੀ ਆਪ ਸੱਚਖੰਡ ਚਲੇ ਗਏ। ਪਰ ਇਹਨਾਂ ਨੂੰ ਫਿਰ ਵੀ ਉਹਨਾਂ ਦੀ ਇਸ ਕਦਕ ਤੋਂ ਸਮਝ ਨਹੀਂ ਪਈ। ਅੱਜ ਵੀ ਜਿਹੜਾ ਧਰਮ ਦੇ ਨਾਂ 'ਤੇ ਕਈ ਤਰ੍ਹਾਂ ਦੇ ਝਗੜੇ ਕੀਤੇ ਜਾਂਦੇ ਹੈ, ਵੰਡੀਆਂ ਪਾਈਆਂ ਜਾਂਦੀਆਂ, ਪਰ ਗੁਰੂ ਨਾਨਕ ਦਾ ਇਹ ਉਪਦੇਸ਼ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਪਾਈ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਸਿੱਖ ਹੈ, ਸੰਸਾਰ ਵਿੱਚ ਜਿੰਨੇ ਵੀ ਜੀਵ ਨੇ, ਕੇਵਲ ਮਨੁੱਖੀ ਨਹੀਂ, ਜਿੰਨੀਆਂ ਵੀ ਖਾਣੀਆਂ ਨੇ, ਅੰਡਜ, ਜੀਰਜ, ਸੀਤਜ ਅਤੇ ਉਤਪਜ, ਇਹ ਚਾਰ ਖਾਣੀਆਂ ਨੇ, ਇਹਨਾਂ 'ਚੋਂ ਖਾਣੀਆਂ ਦੀ ਦੁਆਰਾ ਹੀ ਸੰਸਾਰ ਦੀ ਉਤਪਤੀ ਹੁੰਦੀ ਹੈ। ਅਤੇ ਸਤਿਗੁਰੂ ਜੀ ਨੇ ਇਕੱਲੇ ਮਨੁੱਖ ਨੂੰ ਨਹੀਂ, ਸਾਰਿਆਂ ਨੂੰ ਹੀ ਇਹ ਸਾਂਝਾ ਉਪਦੇਸ਼ ਦਿੱਤਾ ਹੈ ਮਨੁੱਖ ਨੂੰ ਸਮਝਾਉਣ ਵਾਸਤੇ ਕਿ ਤੂੰ, ਤੇਰੇ ਮਨ ਦੀ ਇਹ ਸੋਚ ਹੈ ਕਿ ਮੈਂ ਮਿਹਨਤ ਕਰਦਾ ਅਤੇ ਤਾਂ ਮੇਰਾ ਪਰਿਵਾਰ ਪਲਦਾ ਹੈ, ਤਾਂ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ। ਅਤੇ ਸਤਿਗੁਰੂ ਜੀ ਨੇ ਤਾਂ ਬਾਣੀ ਵਿੱਚ ਇਹ ਉਪਦੇਸ਼ ਦਿੱਤਾ ਕਿ ਸੈਲ ਪੱਥਰ ਮੈਂ ਜਾਣਦੇ ਉਪਾਈ ਤਾਂ ਕਾ ਰਿਜਕ ਆ ਗਿਆ ਕਰ ਧਰਿਆ। ਪੱਥਰਾਂ ਵਿੱਚ ਵੀ ਜਿਹੜੇ ਪਰਮੇਸ਼ੁਰ ਨੇ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਖਾਣ ਵਾਸਤੇ ਵੀ ਪਰਮਾਤਮਾ ਨੇ ਉਹਨਾਂ ਦਾ ਰਿਜਕ ਉਹਨਾਂ ਦੇ ਅੱਗੇ ਰੱਖਿਆ ਹੈ। ਤੂੰ ਕੀ ਸੋਚ ਲੈ ਕੇ ਆਪਣੇ ਜੀਵਨ ਵਿੱਚ ਐਵੇਂ ਇਹ ਬੁੱਝ ਚੁੱਕੀ ਫਿਰਦਾ ਹੈ, ਇਸ ਗੱਲ ਦੀ ਤੂੰ ਚਿੰਤਾ ਨਾ ਕਰ ਕਿ ਮੇਰੇ ਕਰਕੇ ਮੇਰਾ ਪਰਿਵਾਰ ਜਿਹੜਾ ਹੈ ਜਾਂ ਇਹਦਾ ਗੁਜ਼ਾਰਾ ਚੱਲ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਦੀ, ਇਸ ਗੱਲ ਦੀ ਤੂੰ ਚਿੰਤਾ ਨਾ ਕਰ ਕਿ ਮੇਰਾ ਪਰਿਵਾਰ ਜਿਹੜਾ ਹੈ ਉਹ ਮੇਰੇ ਤੋਂ ਬਗੈਰ ਕਿਵੇਂ ਰਹੇਗਾ ਜਾਂ ਇਹਦਾ ਗੁਜ਼ਾਰਾ ਕਿਵੇਂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਇਸ ਗੱਲ ਦੀ ਚਿੰਤਾ ਕਰਤੀ ਨੂੰ ਹੈ, ਇਸ ਕਰਕੇ ਤੂੰ ਉਸ ਕਰਤੀ ਦਾ ਚਿੰਤਨ ਕਰਿਆ ਕਰ, ਉਹਦਾ ਨਾਮ ਜਪਿਆ ਕਰ। ਇਹ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਗੁਰੂ ਕਿਰਪਾ ਕਰੀ ਅੱਜ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਵਸਦੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਪੁਰਬ ਨੂੰ ਮਨਾ ਰਹੀਆਂ ਨੇ। ਅੰਮ੍ਰਿਤ ਵੇਲੇ ਤੋਂ ਹੀ ਇਸ ਗੁਰੂ ਘਰ ਦੇ ਵਿੱਚ ਵੀ ਸਿੱਖ ਸੰਗਤਾਂ ਇਸ ਪੁਰਬ ਦੇ ਸੰਬੰਧ ਵਿੱਚ ਹਾਜ਼ਰੀ ਪਾ ਰਹੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਭ ਸੰਗਤ ਦੀ ਹਾਜ਼ਰੀ ਕੀਤੀ ਹੋਈ ਸੇਵਾ ਦਾਨ ਪੁੰਨ ਦਰ 'ਤੇ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਸੁਆਓ। ਜੋ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਵਿਚਾਰ ਆਪਾਂ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਸੁਣਦੇ ਹਾਂ, ਸੁਆਓ ਉਸ ਨੂੰ ਬੜੀ ਪਿਆਰ ਦੇ ਨਾਲ ਸਰਵਣ ਕਰੀਏ। ਪਿਛਲੇ ਦੀਵਾਨ ਵਿੱਚ ਆਪ ਜੀ ਨੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਹੀ ਪ੍ਰਸੰਗ ਸਰਵਣ ਕੀਤਾ ਸੀ, ਜਿਸ ਵੇਲੇ ਭਾਈ ਜੇਠਾ ਜੀ ਚੰਦੂ ਨੂੰ ਲਾਹੌਰ ਦੇ ਵਿੱਚ ਲੈ ਕੇ ਗਏ ਨੇ, ਬਾਜ਼ਾਰ ਦੇ ਵਿੱਚ ਫੇਰਿਆ ਸਤਸੰਗਤ ਜੀ, ਜਦੋਂ ਭੜਕੂੰਜੇ ਨੇ ਵੇਖਿਆ, ਜਿਸ ਭੜਕੂੰਜੇ ਦੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਵਿੱਚ ਉਸਨੇ ਤੱਤੀ ਰੇਤ ਪਵਾਈ ਸੀ ਨਾ, ਉਹ ਆਪਣੀ ਦੁਕਾਨ ਦੇ ਉੱਪਰ ਉਸੇ ਕੜਛੇ ਦੇ ਨਾਲ ਮੱਕੀ ਦੇ ਦਾਣੇ ਭੁੰਨ ਰਿਹਾ ਸੀ। ਅਤੇ ਜਦੋਂ ਉਹਨੇ ਦੇਖਿਆ ਇਸ ਪਾਪੀ ਨੂੰ ਤਾਂ ਮਨ ਵਿੱਚ ਬੜਾ ਗੁੱਸਾ ਆਇਆ, ਰਿਹਾ ਨਹੀਂ ਗਿਆ ਉਹਦੇ ਕੋਲ, ਗੁੱਸੇ ਦੇ ਵਿੱਚ ਆਣ ਕੇ ਉਸੇ ਹੀ ਪਲਟੇ ਦੇ ਨਾਲ ਇਹਦੇ 'ਤੇ ਵਾਰ ਕੀਤਾ। ਇਹਦੇ ਪੇਟ 'ਤੇ ਜਦੋਂ ਉਹ ਪਲਟਾ ਮਾਰਿਆ ਅਤੇ ਉਹਦੀ ਤਿੱਖੀ ਨੁੱਕਰ ਇਹਦੀ ਪੇਟ ਦੇ ਵਿੱਚ ਵੱਜੀ ਹੈ, ਜਿਹਦੇ ਨਾਲ ਇਹਦੀਆਂ ਆਂਦਰਾਂ ਬਾਹਰ ਨਿਕਲ ਆਈਆਂ, ਧਰਤੀ 'ਤੇ ਡਿੱਗਾ, ਤੜਫਦਾ ਹੋਇਆ ਮੱਛੀ ਦੇ ਵਾਂਗ ਉੱਥੇ ਮਰ ਗਿਆ ਹੈ। ਇਹਦੀ ਮੌਤ ਤੋਂ ਬਾਅਦ ਇਸ ਨੂੰ ਭਾਈ ਜੇਠਾ ਜੀ ਨੇ ਚੰਡਾਲਾਂ ਨੂੰ ਕਿਹਾ ਕਿ ਲੱਤਾਂ ਤੋਂ ਫੜ ਕੇ ਰਾਵੀ ਦਰਿਆ ਦੇ ਵਿੱਚ ਸੁੱਟ ਦਿਓ। ਅਤੇ ਭਾਈ ਜੇਠਾ ਜੀ ਦਾ ਹੁਕਮ ਮੰਨ ਕੇ ਉਹਨਾਂ ਨੇ ਲੱਤਾਂ ਤੋਂ ਫੜ ਕੇ ਘਸੀੜ ਕੇ ਰਾਵੀ ਦਰਿਆ ਵਿੱਚ ਸੁੱਟਿਆ। ਭਾਈ ਜੇਠਾ ਜੀ ਸਤਿਗੁਰੂ ਜੀ ਕੋਲ ਆਏ ਨੇ, ਦੱਸਿਆ ਮਹਾਰਾਜ ਪਾਪੀ ਦੀ ਮੌਤ ਹੋ ਗਈ ਹੈ, ਉਹਨੂੰ ਰਾਵੀ ਦੇ ਜਲ ਵਿੱਚ ਰੋੜ ਦਿੱਤਾ ਉਹਦਾ ਸਰੀਰ। ਇਸ ਤੋਂ ਬਾਅਦ ਕੁਝ ਸਮੇਂ ਬਾਅਦ ਬਾਦਸ਼ਾਹ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਏ।

0: ਕੁਝ ਸਮਾਂ ਬਾਦਸ਼ਾਹ ਬੈਠਿਆ ਬੜੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਕੋਲੋਂ ਖੁਸ਼ੀ ਲੈ ਕੇ ਵਾਪਸ ਗਿਆ। ਇਸ ਤੋਂ ਬਾਅਦ ਸਤਿਗੁਰੂ ਜੀ ਅਜੇ ਇੱਥੇ ਹੀ ਲਾਹੌਰ ਦੇ ਵਿੱਚ ਰੁਕੇ ਨੇ, ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਪਿਛਲੇ ਦੀਵਾਨ ਵਿੱਚ ਆਪਾਂ ਇੱਥੇ ਤੱਕ ਕਥਾ ਸਰਵਣ ਕੀਤੀ ਸੀ, ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ, ਆਓ ਬੜੇ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ।
1: ਇਹ ਬਿਰਤੰਤ ਮੈਂ ਸਭ ਮਹਿ ਬਿਦਤਾਇਓ।
0: ਸਤਿਸੰਗਤ ਜੀ, ਇਹ ਜਿਹੜੀ ਗੱਲ ਹੁਣ ਇੱਥੇ ਲਾਹੌਰ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਈ ਹੈ, ਸਾਰਿਆਂ

0: ਸੰਗਤ ਜੀ ਮਿਹਰਬਾਨ ਦੁਖੀ ਵੀ ਹੁੰਦਾ ਹੈ ਤੇ ਆਪਣੇ ਆਪ ਤੇ ਬੜਾ ਪਛਤਾਵਾ ਕਰਦਾ ਹੈ।
1: ਪ੍ਰਥਮ ਕਹਾ ਹੋਈ ਅਬ ਕਹਾ,
0: ਇਹ ਆਪਣੇ ਮਨ ਵਿੱਚ ਪਛਤਾਉਂਦਾ ਤੇ ਸੋਚਦਾ ਹੈ ਕਿ ਪ੍ਰਥਮ ਕਹਾ ਹੋਈ ਅਬ ਕਹਾ, ਕਿ ਪਹਿਲਾਂ ਇਹਨਾਂ ਦਾ ਕੀ ਸੀ ਤੇ ਹੁਣ ਇਹ ਵਡਿਆਈ ਕਰਕੇ ਸਤਿਕਾਰ ਕਰਕੇ ਕਿੱਥੇ ਪਹੁੰਚ ਗਏ ਹਨ।
1: ਝਗਰਤ ਰਹੇ ਉਹਨਾਂ ਪੇਤ ਕੁਛ ਪਾਇਓ,
0: ਝਗਰਤ ਰਹੇ ਉਹਦਾ ਪੇਤ ਕੁਛ ਪਾਇਓ ਮੇਰਾ।

0: ਕਿੰਨਾ ਸਮਾਂ ਇੱਥੇ ਬੈਠੇ ਨੂੰ ਬਤੀਤ ਹੋ ਗਿਆ ਹੈ।
1: ਉੱਤੇ ਸਹਾਇਕ ਤਪ ਸਮਧਾਏ,
0: ਜਿਹੜੇ ਮੇਰੇ ਪਿਤਾ ਜੀ ਦੇ ਨਾਲ ਸਹਾਇਕ ਸਨ।

0: ਚੰਦੂ ਦੀਵਾਨ ਨੇ ਉਹ ਜਿਹੜਾ ਬਦਲਾ ਹੈ ਨਾ ਉਹ ਇਹਨਾਂ ਕੋਲੋਂ ਲਿਆ ਹੈ।
1: ਕੀਨ ਅਨੁਚਿਤ ਗਹਾਏ ਸੋ ਦਇਓ।
0: ਇਸ ਮਨ ਵਿੱਚ ਸੋਚਦਾ ਹੈ ਕਿ ਬਾਦਸ਼ਾਹ ਜਹਾਂਗੀਰ ਨੇ

0: ਨੇ ਮਨ ਵਿੱਚ ਸੋਚਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾ ਕੋਈ ਜਾਦੂ ਕਰਕੇ ਜਾਂ ਕਰਾਮਾਤ ਕਰਕੇ ਬਾਦਸ਼ਾਹ ਨੂੰ ਆਪਣੇ ਵਾਸ ਵਿੱਚ ਕਰ ਲਿਆ ਹੈ।
1: ਡੇਰੇ ਜਾਏ ਭਾਉ ਮਹਿ ਭੀਨਾ,
0: ਬੜੇ ਪ੍ਰੇਮ ਵਿੱਚ ਭੇਜ ਕਰਕੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ

0: ਅੰਮ੍ਰਿਤ ਸਾਰੇ ਨਾ ਉਹ ਵੀ ਇਹਨਾਂ ਨੇ ਰੱਖ ਲਿਆ ਹੈ।
1: ਮਾਲਕ ਹੁੱਤੇ ਨਾ ਕੀਨੇ ਸਮਤੇ,
0: ਅਸੀਂ ਇਸ ਨਗਰ ਦੇ ਮਾਲਕ ਸੀ ਅਤੇ ਸਾਨੂੰ ਇਹਨਾਂ ਨੇ ਆਪਣੇ ਬਰਾਬਰ ਵੀ ਨਹੀਂ ਰੱਖਿਆ, ਸਾਨੂੰ ਬਰਾਬਰ ਦਾ ਹਿੱਸਾ ਵੀ ਨਹੀਂ ਦਿੱਤਾ।
1: ਅਬ ਉਪਾਏ ਕਾ ਕਰਹਿ ਬਣਾਈ,
0: ਅਬ ਉਪਾਏ ਕਿਆ ਕਰਹਿ ਬਣਾਈ। ਇਹ ਚੰਦੂ ਦਾ ਪੁੱਤਰ ਵਾਹਿਗੁਰੂ ਮਿਹਰਬਾਨ ਜਿਹੜਾ ਹੈ ਨਾ, ਪ੍ਰਿਥਵੀ ਦਾ ਪੁੱਤਰ, ਇਹ ਆਪਣੇ ਮਨ ਵਿੱਚ ਸੋਚਦਾ ਹੈ ਕਿ ਹੁਣ ਕੋਈ ਨਾ ਕੋਈ ਮੈਨੂੰ

0: ਪਰ ਹੈ ਬਣਾਈ। ਅਤੇ ਹੁਣ ਜਿਹੜਾ ਨਾ ਇਹਨੇ ਕੋਈ ਐਸਾ ਜਿਹੜਾ ਯਤਨ ਮਨ ਵਿੱਚ ਸੋਚਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਤਾਂ ਆਪਣੇ ਅਧੀਨ ਕੀਤਾ, ਇਹਨਾਂ ਦੀ ਮਤ ਦੇ ਉੱਪਰ ਐਸਾ ਆਪਣਾ ਪ੍ਰਭਾਵ ਪਾਇਆ ਹੈ, ਮੇਰਾ ਕੀਤਾ ਜਿਹੜਾ ਯਤਨ ਹੈ ਨਾ ਉਹ ਬਾਦਸ਼ਾਹ ਦੇ ਕੋਲ ਕਾਮਯਾਬ ਨਹੀਂ ਹੋਵੇਗਾ, ਬਾਦਸ਼ਾਹ ਮੇਰੀ ਗੱਲ ਮੰਨੇਗਾ ਨਹੀਂ।
1: ਸ਼ਾਹ ਜਹਾਂ ਸੋ ਮੇਲ ਜੇ ਕਰੀਏ ਹੈ,
0: ਹੁਣ ਮੈਨੂੰ ਜਹਾਂਗੀਰ ਦੇ ਨਾਲ ਮਿਲਾਪ ਨਹੀਂ ਕਰਨਾ ਚਾਹੀਦਾ,

0: ਕਰ ਸਕਦਾ, ਉਹਦੇ ਮਿਲਾਪ ਕਰਕੇ ਮੇਰਾ ਜਿਹੜਾ ਵਿਸ਼ੇਸ਼ ਕਾਰਜ ਹੈ ਉਹ ਹੋ ਸਕਦਾ ਹੈ।
1: ਚੰਦੂ ਸੁਤ ਕੀ ਸੁਧ ਮੰਗਵਾਈ।
0: ਸਤਸੰਗਤ ਜੀ, ਉਸ ਵੇਲੇ ਨਾ ਇੰਨੇ ਫਿਰ ਜੋ ਚੰਦੂ ਦਾ ਪੁੱਤਰ ਸੀ ਉਹਦੇ ਬਾਬਤ ਖਬਰ ਲਈ ਹੈ,
1: ਸ਼ਾਹਜਹਾਂ ਤੱਕ ਪਹੁੰਚਿਆ ਜਾਈ।
0: ਜਦੋਂ ਇਹਨੂੰ ਪਤਾ ਲੱਗਿਆ ਨਾ ਕਿ ਇਸ ਗੱਲ ਦੇ ਵਿੱਚ ਮੇਰੀ ਸਹਾਇਤਾ ਕੌਣ ਕਰ ਸਕਦਾ, ਮੈਨੂੰ ਸ਼ਾਹਜਹਾਂ ਦੇ ਨਾਲ ਕੌਣ ਮਿਲਾ ਸਕਦਾ ਹੈ, ਚੰਦੂ ਦੇ ਪੁੱਤਰ ਬਾਰੇ ਨੂੰ ਪਤਾ ਲੱਗਿਆ ਕਿ ਉਹੀ ਮੇਰੀ ਜਿਹੜੀ ਮੁਲਾਕਾਤ ਹੈ ਨਾ ਉਹ ਸ਼ਾਹਜਹਾਂ ਦੇ ਨਾਲ ਕਰਵਾ ਸਕਦਾ, ਮੈਨੂੰ ਉਹਦੇ ਤੱਕ ਪਹੁੰਚਾ ਸਕਦਾ ਹੈ।
1: ਸੁਨ ਹਰ ਕਹਿਓ ਹੋਏ ਮਿੱਤਰ ਹਮਾਰਾ,
0: ਤੇ ਉਹ ਸੁਨ ਹਰ

0: ਪਿਤਾ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ ਹੈ, ਇਸ ਕਰਕੇ ਉਹ ਇਸ ਕਾਰਜ ਦੇ ਵਿੱਚ ਮੇਰਾ ਜ਼ਰੂਰ ਮਦਦਗਾਰ ਬਣੇਗਾ।
1: ਇੱਕ ਦੋ ਵਾਰੀ ਦਾਸ ਪਠਾਇਓ।
0: ਸਤਿਸੰਗਤ ਜੀ ਮਿਹਰਬਾਨ ਨੇ ਨਾ ਇਹ ਸਾਰੀ ਗੱਲ ਸੋਚ ਕੇ

0: ਚੰਦੂ ਦੇ ਪੁੱਤਰ ਨਾਲ ਨਹੀਂ ਨਾ ਹੋਇਆ, ਫਿਰ ਆਪ ਇਹਨੇ ਚੰਦੂ ਦੇ ਪੁੱਤਰ ਨੂੰ ਮਿਲਣ ਵਾਸਤੇ ਇੱਕ ਯਤਨ ਕੀਤਾ ਹੈ।
1: ਪਾਕ ਦੁਸ਼ਾਲਾ ਧਨ ਕੁਛ ਲੀਨ,
0: ਚੰਦੂ ਦੇ ਪੁੱਤਰ ਨੂੰ ਮਿਲਣ ਵਾਸਤੇ ਕੁਝ ਭੇਟਾ ਦੇ ਰੂਪ ਵਿੱਚ ਦੇਣ ਵਾਸਤੇ ਸਾ

0: ਕਿੰਨੀ ਚੀਜ਼ਾਂ ਲੈ ਕੇ ਸਤਸੰਗਤ ਜੀ ਚੰਦੂ ਦੇ ਪੁੱਤਰ ਨੂੰ ਮਿਲਣ ਵਾਸਤੇ ਗਿਆ ਅਤੇ ਜਾ ਕੇ ਮਿਲ ਕੇ ਬੜੇ ਪਿਆਰ ਦੇ ਨਾਲ ਇਹ ਭੇਟਾ ਦੇ ਰੂਪ ਵਿੱਚ ਤਿੰਨੇ ਚੀਜ਼ਾਂ ਉਸਨੂੰ ਦਿੱਤੀਆਂ ਹਨ।
1: ਦੋਨੋਂ ਗੁਰ ਕੀ ਨਿੰਦ ਬਖਾਨੇ,
0: ਦੋਵੇਂ ਜਦੋਂ ਮਿਲੇ ਨੇ ਨਾ, ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿੰਦਿਆ ਕਰਨ ਲੱਗੇ ਹਨ।
1: ਮਹਿਮਾ ਲੱਖ ਨਾ ਸਕਹਿ ਅਣਜਾਣੇ,
0: ਇਹ ਅਣਜਾਣ ਨੇ ਜਿਸ ਕਰਕੇ ਗੁਰੂ ਦੀ ਵਡਿਆਈ

0: ਪ੍ਰਿਥੀ ਆਵੀ ਅਤੇ ਚੰਦੂ ਨੇ ਵੀ ਬਹੁਤ ਸਤਸੰਗ ਜੀ ਗੁਰੂ ਦੇ ਨਾਲ ਰੂਪ ਕਮਾਇਆ। ਇਸ ਤਰ੍ਹਾਂ ਇਹਨਾਂ ਦੋਵਾਂ ਦੀ ਜਿਹੜੀ ਮੱਤ ਹੈ ਨਾ, ਇਹ ਵੀ ਬਹੁਤ ਦੁਸ਼ਟ ਮੱਤ ਵਾਲੀ ਨੇ। ਇਹਨਾਂ ਦੇ ਮਨ ਵਿੱਚ ਵੀ ਗੁਰੂ ਦੇ ਪ੍ਰਤੀ ਬੜੀ ਨਫ਼ਰਤ ਹੈ, ਈਰਖਾ ਹੈ।
1: ਚੰਦੂ ਪ੍ਰਿਥੀਆ ਬੈਰ ਬਿਸਾਲਾ,
0: ਜਿਵੇਂ ਚੰਦੂ ਅਤੇ ਪ੍ਰਿਥੀਆ ਸਤਿਗੁਰੂ

ਜਿੰਨਾ ਚਿਰ ਇਹ ਜਿਉਂਦੇ ਰਹੇ ਆ ਨਾ, ਜਿੰਨਾ ਚਿਰ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਤਿਸੰਗ ਜੀ ਸ਼ਹੀਦ ਨਹੀਂ ਕੀਤਾ, ਸ਼ਹੀਦ ਨਹੀਂ ਹੋਏ, ਉਹਨਾਂ ਚਿਰ ਸਾਰਾ ਸਮਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੈਰ

ਸੰਗਤ ਜੀ, ਮਿਹਰਬਾਨ ਸ਼ਾਹਜਹਾਂ ਨੂੰ ਮਿਲਿਆ ਹੈ ਨਾ, ਅਤੇ ਮਿਲਦਿਆਂ ਸਾਰ ਇਸ ਨੇ ਕਿਹਾ ਕਿ ਬਾਦਸ਼ਾਹ ਦੇ ਪੁੱਤਰ ਸ਼ਾਹਜਹਾਂ ਜੀ, ਜੋ ਅਸੀਂ ਕਹਿ ਰਹੇ ਹਾਂ ਨਾ, ਜੋ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ,

ਮੇਰੇ ਜਿਹੜੇ ਪਿਤਾ ਜੀ ਸਨ ਉਹ ਵੱਡੇ ਸਨ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜਿਵੇਂ ਇਹਨਾਂ ਦਾ ਸਤਿਕਾਰ ਹੈ, ਇਹਨਾਂ ਦੀ ਵਡਿਆਈ ਹੈ, ਇਹਨਾਂ ਕੋਲ ਧਨ ਪਦਾਰਥ ਹੈ, ਇਵੇਂ ਸਾਡੇ ਕੋਲ ਵੀ ਹੋਵੇ।

0: ਨੇ ਸਾਡਾ ਸਭ ਕੁਝ ਲੈ ਲਿਆ, ਸਾਨੂੰ ਕੁਝ ਵੀ ਨਹੀਂ ਦਿੱਤਾ। ਸਾਡਾ ਜਿਹੜਾ ਅਧਿਕਾਰ ਸੀ ਉਹ ਅਧਿਕਾਰ ਤੇ ਇਹਨਾਂ ਨੇ ਲਿਆ ਹੀ ਲਿਆ, ਪਰ ਨਾਲ ਜਿੰਨੇ ਵੀ ਧਨ ਪਦਾਰਥ ਸਾਨੂੰ ਸਭ ਕੁਝ ਵੀ ਇਹਨਾਂ ਲੈ ਲਿਆ ਹੈ।
1: ਪੁਰੀ ਨਿਕਾਸੇ ਛਲ ਵਲ ਕੀਨ,
0: ਵਲ ਛਲ ਕਰਕੇ ਸਾਨੂੰ ਅੰਮ੍ਰਿਤਸਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ।
1: ਅਮਰੋ ਕਹਿਣ ਹਾਰ ਨਹਿ ਕੋਈ,
0: ਕਹਿਣ ਲੱਗਾ ਇਸ ਵੇਲੇ ਸਾਡੀ ਕੋਈ ਗੱਲ ਕਰਨ ਵਾਲਾ ਹੀ ਨਹੀਂ। ਜਿਹੜਾ ਬਾਦਸ਼ਾਹ ਦੇ ਕੋਲ ਜਾ

0: ਅਸੀਂ ਇਹ ਸੋਚਦੇ ਹਾਂ ਕਿ ਬਾਦਸ਼ਾਹ ਦੇ ਕੋਲ ਕੋਈ ਪਹੁੰਚੇ ਅਤੇ ਸਾਡੀ ਉਹਨਾਂ ਨੂੰ ਗੱਲ ਕਹਿ ਕੇ ਸਮਝ ਆਵੇ,
1: ਲੀਕੇ ਲਖਹਿ ਤਾਂ ਹਮਹਿ ਦਿਵਾਵੇ,
0: ਸਾਡੀ ਜਿਹੜੀ ਗੱਲ ਹੈ ਉਹਨੂੰ ਚੰਗੀ ਤਰ੍ਹਾਂ ਜਾਣ ਕੇ ਸਮਝ ਕਰਕੇ ਜਿਹੜਾ ਸਾਡਾ ਹੱਕ ਹੈ, ਸਾਡਾ ਅਧਿਕਾਰ ਹੈ, ਉਹ ਬਾਦਸ਼ਾਹ ਦੇ ਕੋਲੋਂ ਸਾਨੂੰ ਦਿਵਾਉਣਾ ਕਰੇ।
1: ਸਤਿਗੁਰ ਤੁਮਰੇ ਬਨਹਿ ਸਹਾਏ,
0: ਮਿਹਰਬਾਨ ਬੜੀ ਚਲਾਕੀ ਨਾਲ ਕਹਿਣ ਲੱਗਾ ਕਿ ਸ਼ਾਹਜਹਾਨ ਜੀ, ਜੇ ਤੁਸੀਂ ਸਾਡਾ ਇਹ ਕਾਰਜ ਕਰ ਦਿਓ ਨਾ ਤੇ ਸਤਿਗੁਰੂ ਜੀ ਤੁਹਾਡੇ ਸਹਾਇਕ ਬਣਨਗੇ, ਤੁਹਾਡੇ ਤੇ ਕਿਰਪਾ ਹੋਵੇਗੀ ਸੱਚੇ ਸਤਿਗੁਰੂ ਜੀ ਦੀ, ਤੁਸੀਂ ਆਉਣ ਵਾਲੇ ਬਾਦਸ਼ਾਹ ਬਣੋਗੇ।
1: ਗਹਿਓ ਅਲੰਬ ਆਪ ਕੋ ਆਏ,
0: ਇਸ ਸਮੇਂ ਇਸ ਦੁਖਦਾਈ ਸਮੇਂ ਦੇ ਵਿੱਚ ਅਸੀਂ ਤੁਹਾਡਾ ਆਸਰਾ ਆਣ ਕੇ ਗ੍ਰਹਿਣ ਕੀਤਾ ਹੈ।
1: ਕਰਿਓ ਤਨਕ ਰੁਖ ਕਹਿ ਸੁਤ ਸਾਹੂ,
0: ਕਰਿਓ ਤਨਕ ਰੁਖ ਕਹਿ ਸੁਤ ਸਾਹੂ। ਜਦੋਂ ਬਾਦਸ਼ਾਹ ਜਹਾਂਗੀਰ ਦੇ ਪੁੱਤਰ ਸ਼ਾਹਜਹਾਨ ਨੂੰ ਇਹਨਾਂ ਨੇ ਇਹ ਗੱਲ ਕਹੀ ਹੈ ਨਾ ਸਤਸੰਗ ਜੀ, ਉਦੋਂ ਕੁਝ ਕੁ ਸਮਾਂ ਜਿਹੜਾ ਇਹਨਾਂ ਦੀ ਗੱਲ ਵੱਲ ਧਿਆਨ ਦਿੱਤਾ ਹੈ, ਫਿਰ ਆਪਣੇ ਹੋਰ ਜਿਹੜੇ ਰੁਝੇਵੇਂ ਸਨ, ਹੋਰ ਜਿਹੜੇ ਕੰਮ ਸਨ, ਉਸ ਪਾਸੇ ਉਸਨੇ ਆਪਣਾ ਧਿਆਨ ਕਰ ਲਿਆ ਹੈ।
1: ਅਵਸਰ ਪਾਏ ਕਹਿ ਪਿਤ ਪਾਹੂ,
0: ਅਤੇ ਕਿਹਾ ਹੈ ਕਿ ਜਦੋਂ ਸਮਾਂ ਬਣਿਆ ਨਾ, ਮੌਕਾ ਬਣਿਆ, ਮੈਂ ਤੁਹਾਡੀ ਗੱਲ ਪਿਤਾ ਜੀ ਦੇ ਪਾਸ ਜ਼ਰੂਰ ਕਰਾਂਗਾ।
1: ਅਪਰ ਸੁਭਾਏ ਵਿਖੇ ਪੁੰਨ ਪਰਿਓ,
0: ਅਤੇ ਅਪਰ ਸੁਭਾਏ ਵਿਖੇ ਪੁੰਨ ਪਰਿਓ, ਫਿਰ ਜਿਹੜਾ ਹੋਰ ਜਿਹੜੇ ਕੰਮ ਕਾਰ ਸੀ ਨਾ, ਉਸ ਪਾਸੇ ਇਸਨੇ ਆਪਣਾ

0: ਹਰ ਪਾਸੇ ਬਹੁਤ ਖੁਸ਼ਬੋ ਵਧੀ ਹੈ, ਖੁਸ਼ਬੋ ਜਿਹੜੀ ਫੈਲੀ ਹੈ।
1: ਜਹਾਂਗੀਰ ਸਿਮਰੀ ਕਸ਼ਮੀਰ,
0: ਇਸ ਰੁੱਤ ਦੇ ਵਿੱਚ ਜੋ ਬਾਦਸ਼ਾਹ ਜਹਾਂਗੀਰ ਹੈ ਨਾ, ਜਦੋਂ ਗਰਮੀ ਦਾ ਮੌਸਮ ਅਜੇ ਸ਼ੁਰੂ ਹੀ ਹੋਇਆ ਹੈ, ਅਤੇ ਬਾਦਸ਼ਾਹ ਜਹਾਂਗੀਰ ਨੇ ਕਸ਼ਮੀਰ ਨੂੰ ਚੇਤੇ ਕੀਤਾ, ਕਿਉਂਕਿ ਕਸ਼ਮੀਰ ਦਾ ਜਿਹੜਾ ਇਲਾਕਾ ਹੈ ਇਹ ਗਰਮੀ ਦੇ ਸਮੇਂ ਇੱਥੇ ਬਹੁਤ ਠੰਡ ਹੁੰਦੀ ਹੈ। ਇੱਥੇ ਵੱਡੇ ਵੱਡੇ ਜਿਹੜੇ ਸ਼ਾਹੀ ਘਰਾਣੇ ਨੇ ਉਹ ਕਸ਼ਮੀਰ ਵਿੱਚ ਆ ਕੇ ਇਸ ਠੰਡੀ ਰੁੱਤ ਦਾ ਆਨੰਦ ਮਾਣਦੇ ਹੈ। ਵੱਡੇ ਵੱਡੇ ਬਾਦਸ਼ਾਹ ਉਸ ਸਮੇਂ ਦੇ ਜਿਹੜੇ ਸਨ ਉਹ ਗਰਮੀ ਦਾ ਮੌਸਮ ਕਸ਼ਮੀਰ ਦੇ ਇਲਾਕੇ ਵਿੱਚ ਆ ਕੇ ਆਪਣਾ ਬਤੀਤ ਕਰਦੇ ਸਨ। ਇਸ ਕਰਕੇ ਬਾਦਸ਼ਾਹ ਜਹਾਂਗੀਰ ਨੇ ਜਦੋਂ ਬਸੰਤ ਰੁੱਤ ਸਤਸੰਗ ਜੀ ਆਈ ਹੈ, ਥੋੜ੍ਹੀ ਥੋੜ੍ਹੀ ਗਰਮੀ ਦਾ ਅਜੇ ਪ੍ਰਭਾਵ ਜਿਹੜਾ ਹੈ ਉਹ ਪੈਣਾ ਸ਼ੁਰੂ ਹੋਇਆ, ਅਤੇ ਇਹਨੇ ਸੋਚਿਆ ਕਿ ਇਹ ਗਰਮੀ ਦਾ ਜਿਹੜਾ ਮੌਸਮ ਹੈ ਕਸ਼ਮੀਰ ਦੇ ਵਿੱਚ ਜਾ ਕੇ ਬਤੀਤ ਕੀਤਾ ਜਾਵੇ।
1: ਜਹ ਕਾਮਨਾ ਤਸੀਤਲ ਨੀਰ,
0: ਜਿੱਥੇ ਕਸ਼ਮੀਰ ਦੇ ਵਿੱਚ ਗਰਮੀ ਨਹੀਂ ਹੁੰਦੀ ਉੱਥੇ ਸਤਸੰਗਤ ਜੀ ਠੰਡ ਪੈਂਦੀ ਅਤੇ

0: ਇਹੋ ਭਾਗਾਂ ਵਾਲੀ ਨੇ ਇਸ ਰੁੱਤ ਦੇ ਵਿੱਚ ਕਸ਼ਮੀਰ ਵਿੱਚ ਆ ਕੇ ਇਹਨਾਂ ਦਾ ਸੇਵਨ ਕਰਦੇ ਹਨ।
1: ਕਰਿਓ ਮਨੋਰਥ ਅਬ ਚਲ ਜਾਵੋ।
0: ਬਾਦਸ਼ਾਹ ਜਹਾਂਗੀਰ ਨੇ ਮਨ ਵਿੱਚ ਮਨੋਰਥ ਕੀਤਾ ਕਿ ਹੁਣ ਮੈਂ ਕਸ਼ਮੀਰ ਦੇ ਵਿੱਚ ਚੱਲ ਕੇ ਜਾਵਾਂਗਾ।
1: ਬਾਰਿਸ਼ ਭਏ ਦੇਸ਼ ਇਸ ਆਵੋ।
0: ਜਦੋਂ ਬਾਰਿਸ਼ ਸ਼ੁਰੂ ਹੋਵੇਗੀ ਨਾ, ਉਸ ਸਮੇਂ ਮੈਂ ਇਸ ਆਪਣੇ ਇਲਾਕੇ ਵਿੱਚ, ਇਸ ਆਪਣੇ ਦੇਸ਼ ਵਿੱਚ ਆਵਾਂਗਾ।
1: ਇਮ ਨਿਸ਼ਚੈ ਕਰ ਇੱਕ ਦਿਨ ਮਾਹੂ।
0: ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਮਨ ਵਿੱਚ ਵਿਚਾਰ ਕਰਕੇ ਨਾ ਇੱਕ ਦਿਨ
1: ਆਇਓ ਸ੍ਰੀ ਹਰਗੋਬਿੰਦ ਪਾਹੂ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ

0: ਫਕੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ ਹੈ।
1: ਤੇ ਕਿਉ ਆਨੰਦ ਹੂ ਪਗ ਮਾਥ,
0: ਅਤੇ ਦੋਨਾਂ ਨੇ ਹੀ ਸਤ ਸੰਗਤ ਜੀ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਜਿਵੇਂ ਇਹ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਸਤ ਸੰਗਤ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ, ਅਤੇ ਸਤਿਗੁਰੂ ਜੀ ਦੇ ਨਾਲ ਜੋ ਇਹਦੀ ਗੱਲਬਾਤ ਹੋਵੇਗੀ, ਇਹ ਸਾਰੀ ਜਿਹੜੀ ਕਥਾ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਜਿਵੇਂ ਸਤਿਗੁਰੂ ਜੀ ਸਮੇਂ ਦੀ ਬਖਸ਼ਿਸ਼ ਕਰਨਗੇ, ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਗੁਰੂ ਕਾ ਹਰ ਜਸ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਸਤਿਗੁਰੂ ਜੀ ਰਹਿਮਤ ਵਰਤਾਉਣ, ਸੋ ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੀਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ, ਅਖੀਰਲੀਆਂ ਪੰਗਤੀਆਂ ਪੜ੍ਹ ਕੇ

ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

ਸਿੱਖਾਂ ਸੁਹਾਸਾਂ ਸੰਗ ਨਿਭਾਹੀ, ਤਿਨਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਸਾਧਨਾਂ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰ ਜੀ ਕਿਰਪਾ ਕਰਨੀ, ਬਖਸ਼ਿਸ਼ ਕੀਤੇ ਹੋਏ ਸਾਧਨ ਸਤਿਗੁਰ ਜੀ ਸੁਖੰਡਣੇ ਕਰਾਉਣੇ, ਪਰਿਵਾਰ ਅੰਦਰ ਸੁੱਖ ਸ਼ਾਂਤੀ ਖੁਸ਼ੀਆਂ ਬਖਸ਼ਿਸ਼ ਕਰਨੀਆਂ।

ਕਹੇ ਹਨ। ਨਿਰਵਿਘਨਤਾ ਸਹਿਤ ਸੰਪੂਰਨਤਾ ਕਰਾਉਣੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਜੀ। ਕਿਰਪਾ ਕਰੋ ਸਤਿਗੁਰੂ ਜੀਓ, ਪਾਵਨ ਪਵਿੱਤਰ ਮੁਖ ਵਾਗ ਬਖਸ਼ਿਸ਼।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋ ਤਰਲੀ ਸੰਪੂਰਨ ਥੀ ਆਰਾਮ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਛਲਿਆ ਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ,

Senator

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹਿ, ਜੁਗਾਦਿਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਾਹਿ ਮਿਟਾਵ, ਸਿਮਰਵ ਜਸ ਵਿਸੰਭਰੀ ਕੈ ਨਾਮ ਜਪਤਾ ਗਨ ਤਨੀ ਕੈ ਵੇਦ ਪ੍ਰਾਨ ਸਿਮਰ ਸੌਦਾ ਅਖੀਰ ਕਿਨੇ ਰਾਮ ਨਾਮੀ ਕਾ ਅਖੀਰ ਕਿਨ ਕੈਕ ਜਿਹ ਜੀ ਅਬ ਸਾਵੈ ਤਾ ਕਿ ਮਹਿਮਾ ਗਨਿ ਨਾਵੈ ਕੰਖੀਏ ਕਦਰਸ ਤੋਹਾਰੂ ਨਾਨਕੁਨ ਸੰਮੂਹੇ ਉਦਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਮਨ ਬਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਭ ਨਾਵੈ ਸਾਹਿ ਪ੍ਰਭ ਕਾ ਸੰਤ ਦੁਖ ਜਮਨਾ ਸਾਹਿ ਪ੍ਰਭ ਕੈ ਸਿਮਰਨ ਕਾਲ ਪਰ ਹਰਾਇ ਪ੍ਰਭ ਕੈ ਸਿਮਰਨ ਦੁਸ਼ਮਣ ਟਰਾਇ ਪ੍ਰਭ ਸਿਮਰਤ ਕਹਿ ਵਿਘਨ ਲਾ ਗਏ ਪ੍ਰਭ ਕੈ ਸਿਮਰਨ ਆਨੰਦ ਨ ਜਾ ਗਏ ਪ੍ਰਭ ਕੈ ਸਿਮਰਨ ਪਾਵ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧਕ ਸੰਗ ਸਰਬਨ ਧਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਇਨੀ ਪ੍ਰਭ ਕੈ ਸਿਮਰਨ ਦਰਗ ਹਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਲਾ ਗੋਪਾਈ ਪ੍ਰਭ ਕੈ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਊਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੋਝ ਪ੍ਰਭ ਕੈ ਸਿਮਰਨ ਸਭ ਕੇਸ਼ ਸੋਝ ਪ੍ਰਭ ਕੈ ਸਿਮਰਨ ਨਾਹ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾਮ ਮ੍ਰਿਤ ਮਾਹਿ ਸਮਾਇ ਪ੍ਰਭ ਜੀ ਵਸਹਿ ਸਾਧਕ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੀ ਧਨਵੰਤ ਪ੍ਰਭ ਕੋ ਸਿਮਰਹਿ ਸੀ ਪਾਤਵੰਤ ਪ੍ਰਭ ਕੋ ਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੀ ਬੇ ਮਹਤਾ ਜੀ ਪ੍ਰਭ ਕੋ ਸਿਮਰਹਿ ਸੀ ਸਰਬ ਕੇ ਰਾਜੀ ਪ੍ਰਭ ਕੋ ਸਿਮਰਹਿ ਸੀ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਬਨਾਸੀ ਸਿਮਰਨ ਤੇ ਲਾਗੇ ਜਨਾਬ ਦਇਆਲਾ ਨਾਨਕ ਜਨਕ ਮੰਗਾਰ ਵਾਲਾ ਪ੍ਰਭ ਕੋ ਸਿਮਰਹਿ ਸੀ ਪਰਪਕਾਰੀ ਪ੍ਰਭ ਕੋ ਸਿਮਰਤ ਸਦ ਬਰਹਾਰੀ ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਕੋ ਸਿਮਰਤਨ ਸੁਖ ਵਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਨ ਆਨੰਦ ਕਨੇਰ ਪ੍ਰਭ ਕੋ ਸਿਮਰਹਿ ਬਸ ਹਰ ਨੀਰ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੋ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਚੋਰੀ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸੁਮਾਨੀ ਪ੍ਰਭ ਕਾ ਸਿਮਰਨ ਨਿਹ ਚਰਾਸਨ ਪ੍ਰਭ ਕਾ ਸਿਮਰਨ ਕਮਰ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਜਨ ਕਾਰ ਸੁਖ ਪ੍ਰਭ ਸਿਮਰਨ ਕਾਂਦਰਾ ਪੈਰ ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਵੇਦ ਉਪਾਇ ਹਰ ਸਿਮਰਨ ਪਏ ਸਿਧ ਜਾਤਿ ਦਾਤਿ ਹਰ ਸਿਮਰਨ ਨੀਚ ਚਹੁ ਕੁੰਟ ਜਾਤਿ ਹਰ ਸਿਮਰਨ ਤਾਰਿ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਆਕਾਰ ਹਰ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਸਾਹਿਬ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟਨਾਥ ਨਾਥ ਸਰਣ ਤੁਮਾਰੀ ਆਯੁ ਨਾਨਕੀ ਪ੍ਰਭ ਸਾਥ ਅਸਪਤੀ ਜਹਮਾਤ ਪਿਤਾ ਸੁਤਮੀਤ ਨਾ ਪਾਈ ਮਨ ਊਹ ਨਾਮ ਤੇਰਾ ਸੰਗ ਸਹਾਇ ਜਹ ਮਹਾ ਪਾਇਆ ਦੂਤ ਜਮਦਰ ਤਹ ਕਿਉ ਨਾਮ ਸੰਗ ਤੇਰਾ ਚਲ ਜਹ ਮੁਸਕਲ ਹੋਇਆ ਦੁਪਾਰੀ ਹਰ ਕੋ ਨਾਮ ਕਿਨ ਮਾਹਿ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰ ਹਰ ਕੋ ਨਾਮ ਕੂਟ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਨੇਰੇ ਸਭ ਸ੍ਰੇਸ਼ਟ ਪਰਾਜਾ ਦੁਖੀਆ ਹਰ ਕੋ ਨਾਮ ਜਪਤ ਹੋਇ ਸੁਖੀਆ ਲੈ ਕਰੋਰੀ ਬੰਧਨ ਪਰ ਹਰ ਕੋ ਨਾਮ ਜਪਤ ਨਿਰਹ ਤਰ ਅਨਕ ਮਾਇ ਰੰਗ ਤੀਖ ਨਾਮ ਬੁਝਾਵੈ ਹਰ ਕੋ ਨਾਮ ਜਪਤ ਆ ਗਾਵੈ ਜਿਹ ਮਾਰਗ ਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਸਨਾਮਾ ਸਦਾ ਧਿਆਈਐ ਨਨ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹਿ ਨਾਮ ਜਪਤ ਤਹ ਪਾਰ ਪਰਾਹੀ ਅਨਕ ਵਿਘਨ ਜਹਾ ਸੰਘਰ ਹਰ ਕੋ ਨਾਮ ਤਤਕਾਲ ਉਧਾਰ ਅਨਕ ਜੋ ਜਨਮ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਉ ਮੈਲਾ ਮਲ ਕਬਹ ਮਤੁ ਹਰ ਕੋ ਨਾਮ ਕੂੜ ਪਾਪ ਹੋਵੈ ਸਨਾਮ ਜਪ ਮਨ ਰੰਗ ਨਾਨਕ ਪੈ ਗਿਆ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਨ ਕੂਸਾ ਹਰ ਕੋ ਨਾਮ ਉਹ ਸੰਗ ਤੋਸਾ ਜਿਹ ਪੈੜ ਮਹੰਦ ਗੁਬਾਰਾ ਹਰ ਕੋ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸੰਗਾਨੂ ਹਰ ਕੋ ਨਾਮ ਤਹਨਾਰ ਪਛਾਨੂ ਜਹ ਮਹਾ ਪਾਇਆਨ ਤਬਦ ਬਹੁ ਪਾਮ ਦਹ ਹਰ ਕਿ ਨਾਮ ਕਿ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਾ ਤੁਜ ਆ ਕਰ ਖੈ ਦਹ ਨਾਨਕ ਹਰ ਹਰ ਅੰਮ੍ਰਿਤ ਬਰ ਖੈ ਭਗਤ ਜਨਕ ਵਰਤਨ ਨਾਮ ਸੰਤ ਜਨਕ ਅਮਨ ਵਿਸਰਾਮ ਹਰ ਕਾ ਨਾਮ ਦਾਸ ਕਿਊਟ ਹਰ ਕਾ ਨਾਮ ਉਦਰੇ ਜਨ ਕੋਟ ਹਰ ਜਹ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕੁਮਾਤ ਹਰ ਜਨ ਕਹ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਿਕੈ
ਹਰਿ ਕਾ ਨਾਮ ਜਾਨਕਾ ਮੁਕਤ ਜੁਗਤ, ਹਰਿ ਕਾ ਨਾਮ ਜਾਨਕਾ ਤ੍ਰਵਤ ਭੁਗਤ, ਹਰਿ ਕਾ ਨਾਮ ਜਾਨਕਾ ਰੂਪ ਰੰਗ, ਹਰਿ ਨਾਮ ਜਪਤ ਕਾਉ ਪਰਿਆ ਨਾ ਭੰਗ, ਹਰਿ ਕਾ ਨਾਮ ਜਾਨਕੀ ਵਡਿਆਈ, ਹਰਿ ਕਾ ਨਾਮ ਜਾਨ ਸੁ ਬਹਿ ਪਾਈ, ਹਰਿ ਕਾ ਨਾਮ ਜਾਨਕਾ ਭੋਗ ਜੋਗ, ਹਰਿ ਨਾਮ ਜਪਤ ਕਛ ਨਾਹਿ ਵਿਯੋਗ, ਜਾਨ ਰਾਤਾ ਹਰਿ ਨਾਮ ਕਿਸੀ ਵੈ, ਨਾਨਕ ਪੂਜਾ ਹਰਿ ਹਰਿ ਦੀਵਾ, ਹਰਿ ਹਰਿ ਜਾਨਕਾ ਮਾਰ ਖਜਿਨਾ, ਹਰਿ ਧਨ ਜਾਨਕਾ ਵੈਪ ਪ੍ਰਭ ਦੀਨਾ, ਹਰਿ ਹਰਿ ਜਾਨਕਾ ਊਟ ਸਤਾਣੀ, ਹਰਿ ਪ੍ਰਤਾਪ ਜਨਵਰ ਨਾ ਜਾਣੀ, ਓਤ ਪੋਤ ਜਨ ਹਰਿ ਰਸ ਰਾਤੀ, ਸੁਨ ਸਮਾਧ ਨਵ ਸਮਾਤੀ, ਆਠ ਪਹਿਰ ਜਨ ਹਾਰ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ, ਹਰਿ ਕਾ ਭਗਤ ਮੁਕਤ ਬਹੁ ਕਰੀ, ਨਾਨਕ ਜਨ ਸੰਕੇਤ ਤਰੀ ਪਰ ਜੈ ਦਿਹੁ, ਹਰਿ ਕੁ ਨਾਮ ਕਾਮ ਦੀਨ, ਹਰਿ ਹਰਿ ਗੁਣ ਕਾਮ ਸਭਿ ਉਤਮ, ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ, ਨਾਮ ਕੀ ਮਹਿਮਾ ਸੰਦਰਤ ਵਸੈ, ਸੰਤ ਪ੍ਰਤਾਪ ਦੁਰਥਮ ਨਸੈ, ਸੰਗ ਸੰਗੜ ਉਪਾਗੀ ਪਾਈਆ, ਸੰਗ ਸਿਵਾ ਨਾਮ ਦੀ ਆਈਐ, ਨਾਮ ਤੁਲ ਕੈ ਸ਼ਬਰ ਨਾ ਹੋਇ, ਨਾਨਕ ਗੁਰਮੁਖ ਨਾਮ ਪਾਵੈ, ਜਨ ਕੋ ਇਸ ਲੋਕ ਬਹੁ ਸਾਸਤ੍ਰ ਬਸ ਸਿਮਰਤੀ ਬਿਖ ਸਰਬ ਟਡੋਲ, ਪੂਜਸ ਨਾਹੀ ਹਰਿ ਹਰਿ ਨਾਨਕ ਨਾਮ ਅਮੋਲ, ਅਸ਼ਪਦਿ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨਵਧਿ, ਫਿਰਿਆਨ ਪ੍ਰਕਾਰ ਕੀ ਬਹੁ ਜਤਨਾ, ਪੁਨ ਦਾਨ ਹੂਮੇ ਬਹੁ ਰਤਨਾ, ਸਰੀਰ ਕਟੈ ਹੂਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ।

ਹੋ ਛੁਟੈ ਕਰੂੰ ਮਨ ਮੰਦ ਹੁਟੈ ਸੋਚ ਕਰੈ ਦਿਨ ਸਰ ਰਾਤ ਤੂੰ ਮਨ ਕਮੈਣ ਤੰਤ ਜਾਤ ਇਸ ਦੇਹ ਕਾ ਵਹ ਸਾਧਨਾ ਕਰ ਮਨ ਦੇ ਕਬੂ ਨ ਵਿਖਿਆ ਟਰ ਜਾਤ ਵਹ ਵਹ ਦੇਹ ਅਨੀਤ ਸੋਧ ਕਹੈ ਹੋਈ ਕਾਜੀ ਪੀਤ ਮਨ ਹਰ ਕੇ ਨਾਮ ਕੀ ਮਹਿ ਮਹੂ ਜਨਾਨ ਕਰਾਂ ਬੁਧਰੀ ਪਤਤ ਮਹਬੂਚ ਬਹੁਤ ਸਿਆਣ ਜਮਕਾ ਪਾਉ ਵਿਆਪਨ ਜਤਨ ਕਾਰ ਤ੍ਰਿਸਨ ਤ੍ਰਾਪੈ ਵੀ ਖਨੀ ਕਗਨ ਬੋ ਜੈ ਕੋਟਿ ਉਪਾਇ ਤਰਗਨ ਹਿਸੇ ਜੈ ਛੂਟ ਸਨਹਿ ਉਭ ਪੈ ਆਲ ਮੁਹਿ ਵਿਆਪ ਮਾਇ ਜਾਲ ਵਰ ਕਰ ਦੂ ਸਕਦੀ ਜਮ ਡਾਨ ਗੋਬਿੰਦ ਭਜਨ ਬੇਨ ਤੇਲ ਨਹਿ ਮਨ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿ ਜੋ ਸੁਭਾਈ ਚਾਰ ਉਦਾਸ ਜੇ ਕੋ ਮੰਗ ਸਾਜਨ ਸੇਵਾ ਲੈ ਗਏ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਨਾ ਹਿਰਦੈ ਸਦ ਗਾਵੈ ਜੇ ਕੋ ਆਪਣੇ ਸੁਭਾ ਰੂਰਾ ਸਾ ਸੰਗ ਹਉਮੈ ਸੁਰੈ ਜੇ ਕੋ ਜਨਮ ਮਰਮ ਤੇ ਡਰੈ ਸਾਜਨ ਸਰਣੀ ਪਰ ਜਿਹ ਜਨ ਕਉ ਪ੍ਰਭ ਦਰਸ ਪਿਆਸ ਨਾਨਕ ਤਕ ਬਲ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟਿਆ ਅਭਿਮਾਨ ਆਪ ਸਕਾਉ ਜੋ ਜਾਣੈ ਨਿਚਾ ਸੋ ਗਨੀ ਅਸਬਦ ਉਚਾ ਜਾ ਕੋ ਮਨ ਹੋਏ ਸਗਲ ਗਰੀਂਦਾ ਹਰ ਹਨਾ ਦਿਨ ਘੜ ਘੜ ਜੀਂਦਾ ਮਾਨੇ ਆਪਣੇ ਤੇ ਬੁਰਾ ਮਿਟਾਂਦਾ ਪੀਖ ਸਭ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਉਪਾ ਪੁਨ ਹਿਰੇ ਪਾ ਨਿਰ ਧਨ ਕੋ ਤਨ ਤੇ ਰੋਂਦਾ ਉਨ ਖਾਵੇ ਕੁੰਦਾ ਤੇਰਾ ਥਾ ਨਿਮਾਨੇ ਕਉ ਪ੍ਰਭ ਤੇ ਰੂ ਮਾਨ ਸਗਲ ਘਟਾ ਕੋ ਦਿਵਸਦਾਨ ਕਰਨ ਕਰਾਵਨ ਹਾਰ ਸਵਾਮ ਸਗਲ ਘਟਾ ਕੇ ਅੰਤਰ ਜਾਮੇ ਆਪਣੀ ਗਾਤਮੀ ਤੇ ਜਾਨ ਹੋਇਆ ਪਿਆ ਆਪਣ ਸੰਗਾ ਪ੍ਰਭ ਰਾਤੀ ਦਮਰੀ ਉਸਤਤ ਦਮਦੇ ਹੋਏ ਨਾਨਕ ਵਰਨ ਜਾਨ ਸੁਖ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਮ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਰਸਨ ਬਖਾਨੀ ਸਗਲ ਥਾਨ ਤੇ ਹੋ ਉਦਮ ਥਾ ਨਾਨਕ ਜੀ ਘਾਟ ਵਸ ਹਰਿ ਨਾਮ ਸਲੋਕ ਨਿਰਗੁਣ ਹਰਿ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਜੀਤ ਰਖ ਨਾਨਕ ਨਿਵ ਹੀ ਨਾਲ ਅਸ਼ਟਪਦੀ ਰਮਈਆ ਕੇ ਕੁੰਚੇਤ ਪ੍ਰਾਨ ਕਨੂਲ ਦੇ ਕਮ ਦ੍ਰਿਸ਼ਟਾ ਨੇ ਜਿਨ ਤੂੰ ਸਾਜ ਸਵਾਰ ਸਵੀਕਾਰਿਆ ਕਰ ਵਗਨ ਮਹਜਨ ਉਭਾਰਿਆ ਬਾਰ ਬਵਾਸ ਥਾ ਤੂੰ ਜਹ ਪਿਆਰਾ ਦੂਧ ਪਰ ਜੋ ਮਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸਿਆਨ ਮੁਖ ਪਿਆ ਬੈਠ ਕਰ ਦੈਨ ਨਿਰਗੁਣ ਗੁਣ ਕਸ਼ਨਾ ਬੁਝਾ ਬਖਸ਼ ਲਿਖੋ ਤਾਂ ਨਾਨਕ ਸਿ ਜੈ ਜੇ ਪ੍ਰਸਾਦ ਦਾਰੂ ਪਰ ਸੁਖ ਵੈਸਾ ਸਤਪ੍ਰਾਦ ਮੀਤ ਮੰਤਾ ਸੰਘ ਹਸੈ ਜੇ ਪ੍ਰਸਾਦ ਪੀ ਵੈਸ ਸੀਤਲ ਜਲਾ ਸੁਖਦਾਇ ਪਵਨ ਪਾਪ ਕਮਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵੈਸਾ ਦੀਨੇ ਹਸਤ ਪਾਪ ਕਰਨਾ ਨਿਰਤਰ ਰਸਨਾ ਤੇ ਸਹਿਤਿਆ ਗਵਰ ਸੰਗ ਰਚਨਾ ਸੇ ਦੁਖ ਮੂੜੰਦ ਵਿਆਪੀ ਨਾਨਕਾਲ ਲਿਖੂ ਪ੍ਰਵਿਆਪਿਆ ਜੰਤ ਜੋ ਰਖਨਾਰ ਤੇ ਸਿਉਂ ਪ੍ਰੀਤ ਨ ਕਰ ਗੁਵੈਰ ਜਗ ਸਿਵ ਨਵ ਨਿਤ ਪਾਪ ਤਾ ਸਿਉ ਮੂੜ ਮਨ ਹਿਲਜ ਠਾਕੁਰ ਸਾਧ ਸਦਾ ਹਜ਼ੂਰੇ ਤਾਕ ਅੰਧਾ ਜਾਂਤ ਦੂਰੇ ਜਾ ਕੀ ਟਹਿਰ ਪਾਰ ਦਰਗਹ ਮੈਨ ਤੇ ਸਹਿਬ ਸਾਰਾ ਮੁਕਦਿਆ ਜਾਨ ਸਦਾ ਸਦਾ ਹੁਕੂਲਨ ਹੈ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌੜੀ ਸੰਗਰਾ ਚੈ ਸਾਜ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਏ ਤੁ ਕਰ ਸਰਾਮ ਕਰੈ ਸੰਗ ਸਹਾਇ ਤੁਹ ਪਰ ਹਰੈ ਜਨ ਲੇ ਪਿਓ ਤਾਰਾ ਤੋਇ ਕਰ ਤੋ ਪ੍ਰੀਤ ਪਸਮ ਸੰਗ ਹੋਇਆ ਕੂ ਮਹਿ ਪਤਤ ਬਿਕਰਾ ਨਾਨਕਾਲ ਲਿਹੁ ਪ੍ਰਭ ਦਿਆਲ ਕਰ ਦੂਤ ਪਸੂ ਕੇ ਮਾਨਸ ਜਾ ਤੁ ਲੋਕ ਵਿਚਾਰਾ ਕਰ ਦਨ ਰਾਤ ਬਾਹਰ ਵੀਖ ਅੰਤਰ ਮਲ ਮਾਇਆ ਸ਼ਬਦ ਸੁਨਾਹ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸੁਨੈਨ ਅੰਤਰ ਵਿਆਪੈ ਲੂਪ ਸਮਾਨ ਅੰਤਰ ਗਨ ਬਾਹਰ ਤਾਂ ਸੁਆ ਹੰਗਲ ਪਾਥਰ ਕੈਸੇ ਉਤਰਿਆ ਥਾ ਜਾ ਕੇ ਅੰਤਰ ਬਸ ਪ੍ਰਭਾਵ ਨਾਨਕ ਤੇ ਜਾਨ ਸਹਿਜ ਸੁਮੈ ਤੂੰ ਸੁਨਿਆਂਦਾ ਕਹਿ ਸੁਮਾਰ ਪਾਵ ਕਰ ਕਹਿ ਲਿਹੁ ਓੜ ਨਿਵ ਹੈ ਕਹ ਪੂਜਾਰ ਪੂਜਾ ਡੋਰਾ ਨੇ ਸਹਿਜਾ ਤਾਂ ਸਮਝਾ ਪੂਰਾ ਕਹਿ ਬਿਸਨ ਪਾਤ ਗਾਵੈ ਗੁਣ ਜਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵ ਨਹੀਂ ਹੋ ਤੂੰ ਹੈ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਇ ਸੁਆਵਨ ਅਚੀਤ ਜੋ ਵੈਰਾਗ ਦਾਸ ਪ੍ਰੀਤ ਬਲਵੈਕ ਗ੍ਰਹਿ ਭੀਤਰ ਵਸ ਆਨੰਦ ਕੀਰਮਾ ਰੰਗ ਰਸ ਦ੍ਰਿੜ ਕਰਮਾਨ ਮਨ ਪ੍ਰਤੀਤ ਕਾਰਣ ਆਵੈ ਮੂੜੀ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਲੋਭ ਧਰੋਹ ਆਹੁ ਜੁਗਤ ਬਿਹਾਨੇ ਕੇ ਜਨੁ ਨਾਨਕ ਰਾਖ ਲਿਖੁ ਆਪਨ ਕਰ ਕਰਮ ਤੂੰ ਠਾਕੁਰ ਤੁਮ ਵੈਰ ਦਾਸ ਜੀ ਆਪਣੇ ਸਭ ਤੇਰੀ ਦਾਸ ਤੁਮ ਵਾਦ ਪਿਤਾ ਹਮ ਵੈਰਕ ਤੇਰੇ ਤੁਮਰੀ ਕਿਰਪਾ ਮਹਸੂਖ ਕਨੇਰੇ ਕੂਏ ਨਾ ਜਾਣਾ ਤੁਮਰਾ ਤੂੰ ਜੇ ਤੇ ਉਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂ ਤਰ ਤਾਰੇ ਤੁਮ ਤੇ ਸੁਆਗਿਆ ਕਰ ਤੁਮਰੀ ਗਾਤ ਮੈਂ ਤੂੰ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੂਟ ਕੇ ਲਾ ਗਏ ਹਨ ਸੁਆਏ ਨਾਨਕ ਹੁਨਾ ਸੀ ਜਹਿ ਬਿਨ ਨਾਵੇ ਪਤ ਜੈ ਅਸ਼ਟਪਦੀ ਦਸ ਵਸਤੂ ਦੇ ਪਾਤਸ਼ਾਹ ਪਾਵੇ ਵਸਤ ਕਾਰਨ ਵਿਖੋਟ ਗੁਆਵੇ ਬਿਨਾ ਦੀ ਦਸ ਪੀ ਹਿਰ ਲੇ ਤਾ ਮੂੜਾ ਕਹੋ ਕਹਾ ਕਰੀ ਜਸ ਠਾਕੁਰ ਸੁਨਾ ਚਾਰਾ ਤਾ ਕੀ ਜਸ ਨਮਸਕਾਰ ਜਾ ਕਮਨ ਲਾਗ ਪ੍ਰਮੀਠਾ ਸਰਵ ਸੁਖ ਤਾ ਮਨ ਉਠਾ ਜਿਹ ਜਨ ਆਪਣਾ ਹੁਕਮ ਮਨਾਇਆ ਸਰਵ ਥੂਕ ਨਾਨਕ ਤੈਨੂੰ ਪਾਇਆ ਗਨਤ ਸਾਹੂ ਆਪਣੀ ਦੀ ਰਾਸ ਖਾਦ ਪੀਤ ਵਰਤ ਆਨੰਦ ਵਿਲਾਸ ਆਪਣੀਆਂ ਮਾਨ ਕਾਸ਼ ਬਾਹੁਰ ਸਾਹੂ ਲੀ ਅਗਿਆਨੀ ਮਨ ਰੂਸ ਕਰੀ
अपनी प्रतियोगिता भी हुआ है बहर उसका विश्वास न हुआ है जिसके बस तो तहा कर रख प्रभु की आज्ञा माना बात है उसके जब गुण करे ने हर नाम साहिब सदा दयाल अनक पात माया की ही तो सर पर होत जान नियत बिरछाया सिंह रंग लाया वह उस बिन सब उमर कुछ ताया वह जो दिस सुचालन आ लौट रही होते हैं दान दार बिटाऊ सिंह जलावे निहता को हाथ ना वे की मन हर के नव गीत सुखदाई कर कृपा नानक आप लय लाय मिथ्या तान तन कुटंब सुबाया मिथ्या हौम ममता माया मिथ्या राज जुवन तन माल मिथ्या काम क्रोध विकराल मिथ्या रथ हस्ती असव वस्त्र मिथ्या रंग संग माया भी हस्ता मिथ्या त्रुह मुह अभिमान मिथ्या सुप्रकृत कुमार सुथिर भक्त साधु की शरण नानक जाप जाप जीव हर के चन मिथ्या श्रवण पन दास सुन है मिथ्या हस्त पर दर्व कव हिर है मिथ्या नेत्र पीखत पार त्रिय रूपाद मिथ्या रसन पूजन अनुस्वाद मिथ्या चरण पर विकार कोता मिथ्या मान पर लोभ लुभावे मिथ्या तान नह पर पुकार मिथ्या बास लेत पुकार बिन बुझे मिथ्या सब भय सफल देह नानक हर हर नाम लय व्यर्थ सागत की आर जस आज बिना कह हुत सूचा व्यर्थ ना बिना तनांद मुखावत ताक दुर्गंध बिन सिमरन दिन रैन व्रथ बिहाय मेक बिना जो खेती जाय गोवत भजन बिन व्रथ सब काम जो कर बन के नरार्थ दम तान तान ती जान जिह काट बस हर नाय नानक तक बल बल जाऊ रहत अवर कशवर कुमाव तुम मन प्रीत मुखम गण लाभ तु जन नर प्रभु पर बीन बाहर भी न काहु बीन अवर अवदेश आप न कर आवत जाव जन मैं मरा जिसका अंतर बस निरंकार किसी तरह संसार जो तुम पहने तिन प्रभु जाता नानक कुंजन चरण प्राप्त करो बीन दी पार बनम सब जाने अपना किया आप मान आप है आप आप कर बीरा कह दूर जनावत कह बुझावत नीरा उपाव स्न सकल दे रहत सब कह जाने आदम की रहत जह पावत हलाई लड़ लाए थान थान तरह समाई सो सेवक जह कृपा करी निमक निमक जब नान करी सलो कायम करो दर लो मोह बिन सजाय हम एव नानक प्रभु शरण आगति कर प्रसाद गुरुदेव अष्टपद जह प्रसाद क्षति हमर दिखाहि तिस ठाकुर को रख मन वाहि जी प्रसाद सुगंध तो तन लाव तिस कौ सिमरत परम गत पाव जी प्रसाद बस सुख मंदर तिसाय तिहाय सदा मनंदर जी प्रसाद गृह संग सुख वसन आठ पहर सिमरत सरसना जी प्रसाद रंग रख भोगन सदा तिहाय तिहम जोग जी प्रसाद पाठ पटंबर हंडाव तिसह त्याग तौल पाव जी प्रसाद सुख सेज सोई जय मन आठ पहर ताक जह गावि जय जय प्रसाद तुज सब को मान मुखता को जय सरसन मुखन जय प्रसाद गुरु रहता धर्म सदा तिहाय केवल पार बन प्रभु जी जब तर्क मन पाव नानक पाद सिद्ध कर जाव जी प्रसाद आरो कंचन दिहि लेव लाव दुसराम सनिह जी प्रसाद रहु ला रह तुम सुख पाव हर हर जह कहत जी प्रसाद सगल छिद्र ठाक मन सरणि पार ठाकुर प्रभु ताक जय प्रसाद तुझ कु ना पा हु सा सा सुन प्रभु जय जय प्रसाद पाई दुर्लभ दे नानक ताग भगत करी जय प्रसाद आप उखन पहरी जम दे सिमरत ग्यार सुख जय जय प्रसाद सब हस्त सवारी मान ते प्रभु कहो कब हु बसारी जय प्रसाद बाग मिर्ख तना राख गुरु प्रभु अपने मना जिम तिर मन बनत बनाई उठ बैठ तो सद ते सहत आई तो सहत आई जय का रख हाउ खनान तिर रख जय प्रसाद कर पुन बहदान मन आठ पैर कर तुस्का ध्यान जय प्रसाद तू आचार व्याव हरि दस प्रभु को सास सास चतर जय प्रसाद तेरा सुंदर रूप सुप्रभु सिमर सदा अनु जय प्रसाद तेरी नीकी जात सुप्रभु सिमर सदा धनराज जय प्रसाद तेरी पाद रह गुरु प्रसाद नानु जास कह जय प्रसाद सुन करण नाद जय प्रसाद बीख विस्माद जय प्रसाद बोल अमृत रसना जय प्रसाद सुख सहज बसना जय प्रसाद हस्त कर चल जय प्रसाद संपूर्ण कर जय प्रसाद परम गंध पावे जय प्रसाद सुख सहज समाव ऐसा प्रभु त्याग अवर का तलाग गुरु प्रसाद नानक मन जाग जय प्रसाद तुम प्रगट संसार तह प्रभु कंपूर्ण मन हो सार जय प्रसाद तेरा प्रताप री मन मूढ़ तू ताको जाप जय प्रसाद तिर कार्य पूरे दिशा जान मन सदा हजूर जय प्रसाद तुम पावे साज री मन मेरे तू ता शिवराज जय प्रसाद सब की गा तुझ नानक जाप जप जब सो जाप जुपाय जप सुन आप गा वाय स्वर गुण गाव प्रभु कृपा तुम हो प्रकाश प्रभु दया कमल विकास प्रभु सो प्रसाद नव बसा मन सो प्रभु दया तुम तू तुम हो सर्वन धान प्रभु तेरी मय आय आप कशु न कन्हु लया जित जित लाव तित लग हर नाथ नानक इनका कशु न हर श्लोक अगमागाध पार ब्रह्म सोये जो जो कह सुमुखता सुनमीत नानक बिनवंता साध जनक अचरज कथा अष्टपदी साधक संग मुख उजल होत सा संग सगली होत स
ਸਾਧ ਕਥੰ ਮਿਟਿਆ ਬਿਮਾਨ ਸਾਧ ਹਾਂ ਪ੍ਰਗਟਾ ਸੋ ਗਿਆਨ ਸਾਧ ਹਾਂ ਬੁਝੈ ਪ੍ਰਭ ਨੀਰਾ ਸਾਧ ਸੰਸਾਧਨ ਬੀਰਾ ਸਾਧ ਹਾਂ ਪਾਇ ਨਾਮ ਰਤਨ ਸਾਧ ਕਥੰਗੇ ਕੁਕਰ ਜਦਨ ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧ ਸੋਭਾ ਪ੍ਰਮ ਸਮਾਨੀ ਸਾਧ ਕਸੰਗਾ ਗੋਚਰ ਮੇਰਾ ਸਾਧ ਸਦਾ ਪ੍ਰਫੁੱਲਾ ਸਾਧ ਸੰਗਾ ਵਹਿ ਵਹਿ ਪੰਚਾ ਸਾਧ ਸੰਗ ਅਮ੍ਰਿਤ ਰਹਿ ਪੁੰਚਾ ਸਾਧ ਸੰਗ ਸਾਧ ਕਿਰੀ ਸਾਧ ਕਸੰਗ ਮਨੋਹਰ ਬੈਨ ਸਾਧ ਕਸੰਗ ਨ ਕਦਮ ਤਾਵੈ ਸਾਧ ਸੰਗ ਸਥਿਤ ਮਨ ਪਾਵ ਸਾਧ ਕਸੰਗ ਵਾਇ ਦੁਪੇਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸਾਨ ਸਾਧ ਸੰਗ ਦੁਸਮਾ ਸੰਵੀਤ ਸਾਧੁ ਕਸੰਗ ਮਹਾਪੁਨੀਤ ਸਾਧ ਸੰਕੇ ਸਸਿਉ ਨਹਿ ਬੈਰ ਸਾਧ ਕਸੰਗ ਨਬੀਕਾ ਪੈਰ ਸਾਧੁ ਸੰਗ ਨਾਹਿ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕਸੰਗ ਨਾਹਿ ਹਤਾਪ ਸਾਧ ਸੰਗ ਤਾਜਾ ਸਭ ਆਪ ਆਪੇ ਜਨ ਸਾਧ ਬਡਾਈ ਨਾਨ ਸਾਧ ਪ੍ਰਭੁ ਬਨਾਇ ਸਾਧੁ ਸੰਗ ਨ ਕਬੂ ਸਤਾਵ ਸਾਧੁ ਸੰਗ ਸਦਾ ਸੁਖ ਪਾਇ ਸਾਧ ਸੰਗ ਬਸਤਾ ਗੋਚਰ ਰਹਿ ਸਾਧੁ ਕਸੰਗ ਆਜਾਰ ਸਹਿ ਸਾਧ ਕਸੰਗ ਬਸਾ ਥਾਨ ਊਚੈ ਸਾਧੁ ਕਸੰਗ ਮਹਿਲ ਪਾਹੂ ਚੈ ਸਾਧੁ ਸੰਗ ਦਰੜਾ ਸਭ ਤਨੁ ਸਾਧੁ ਸੰਗ ਕੇ ਉਪਾਰ ਬਨਮ ਸਾਧੁ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੁ ਕਾ ਕੁਰਬਾਨ ਸਾਧੁ ਕਸੰਗ ਸਭ ਕੁਲੇ ਉਧਾਰ ਸਾਧ ਸੰਗ ਸਾਜਨ ਵੀਤ ਪਟਾਮ ਨਿਹਤਾਰ ਸਾਧੁ ਕਸੰਗ ਸੋ ਤਨੁ ਪਾਵ ਜਿਹ ਤੰਤੀ ਸਭ ਕੋ ਰਸਾਵ ਸਾਧ ਸੰਗ ਧਰਮ ਰਾਜ ਕਰੀ ਸਿਵਾ ਸਾਧੁ ਸੰਗ ਸੋਭਾ ਸੁਰ ਦੀਵਾ ਸਾਧੁ ਕਸੰਗ ਪਾਵ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਬ ਥਾਨ ਕਾਮ ਨਾਨਕ ਸਾਧੁ ਸੰਗ ਸਫਲ ਜਨਾਮ ਸਾਧੁ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਪੁਤਨ ਹਾਲ ਸਾਧ ਕਸੰਗ ਕੁਲੂ ਖਤ ਹਰੈ ਸਾਧੁ ਕਸੰਗ ਨਰਕ ਪਰ ਹਰੈ ਸਾਧੁ ਕਸੰਗ ਜੀ ਹੈ ਉਹ ਹੈ ਸੋ ਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਹੈ ਸੋਈ ਫਰ ਪਾਵੈ ਸਾਧੁ ਕਸੰਗ ਨਿਰਥਾ ਜਾ ਪਾਰ ਬ੍ਰਹਮ ਸਾਧ ਰਤ ਵਾਸਾ ਨਾਨਕ ਉਤਰਾ ਸਾਧ ਸੁਨ ਰਸਾ ਸਾਧੁ ਸੰਗ ਸੁਨ ਹਰ ਨਾਉ ਸਾਧ ਸੰਗ ਅਰਕ ਗੁਣ ਗਾਉ ਸਾਧੁ ਕਸੰਗ ਨਮੰਤ ਬਿਸਰਾ ਸਾਧ ਸੰਗ ਸਰਵ ਕਰਨ ਹਤਾਰੈ ਸਾਧੁ ਸੰਗ ਲਗਾ ਪਰਮ ਮਿਠਾ ਸਾਧੁ ਕਸੰਗ ਕਾੜ ਕਾ ਡੀਠਾ ਸਾਧ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰ ਸਾਧ ਕਸੰਗ ਮਿਟੇ ਸਾਹਿਬ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੀਰ ਨਾ ਜਾਨ ਜੇਤਾ ਸੁਨ ਦੇਤਾ ਬਖਿਆ ਨਹ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧੁ ਸੋਭਾ ਕਾ ਨਾਹੀ ਅੰਤ ਸਾਧੁ ਸੋਭਾ ਸਦਾ ਬੇਅੰਤ ਸਾਧੁ ਸੋਭਾ ਉੱਚ ਤੇ ਉੱਚ ਸਾਧੁ ਸੋਭਾ ਮੂਚ ਤੇ ਮੂਚ ਸਾਧੁ ਸੋਭਾ ਸਾਧ ਬਨ ਆਯੁ ਨਾਨਕ ਸਾਧ ਨਾਨਕ ਸਾਧੁ ਪ੍ਰਭ ਭੇਦ ਨਾ ਭਾਈ ਸਲੋਕ ਮਾਨ ਸਾਚਾ ਮੁਖ ਸਾਚਾ ਸੂਆ ਵਰਨਾ ਪੀਖਾ ਇੱਕ ਸੂਏ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨ ਹੋਇਆਸ਼ਪਤੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਾਲਮ ਕਮਲਾਰੇ ਬ੍ਰਹਮ ਗਿਆਨ ਸਦਾ ਨਰਦੂਹ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਕ ਕਉ ਲਾਗਤ ਲੁਪਵਾਨ ਬ੍ਰਹਮ ਗਿਆਨ ਕਾ ਧੀਰ ਏਕ ਜਿਉ ਵਾਸੁਦਾ ਕੋਦਾ ਕੋ ਚੰਦਰੇ ਬ੍ਰਹਮ ਗਿਆਨ ਕਾ ਹੈ ਗੁਨਾ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨ ਨਿਰਮਲ ਤੇ ਨਿਰਮਲਾ ਜਹ ਵੈਣ ਲਾਗੈ ਜਲਾ ਬ੍ਰਹਮ ਗਿਆਨ ਕਾ ਮਨ ਹੋਇ ਪ੍ਰਗਾਸ ਜਹ ਤਰੂ ਪਰ ਆਕਾਸ ਬ੍ਰਹਮ ਗਿਆਨ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾਹਿ ਅਭਿਮਾਨ ਬ੍ਰਹਮ ਗਿਆਨ ਊਚ ਤੇ ਊਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨ ਸੇ ਜਨ ਪਾਏ ਨਾਨਕ ਜਿਨ ਪ੍ਰਭਾਵ ਕਰੀਏ ਬ੍ਰਹਮ ਗਿਆਨ ਸਗਲ ਕਿਰੀ ਨਾਇਆ ਤੁਮ ਰਾਸ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਸਾਉ ਪਰਮਾਇਆ ਬ੍ਰਹਮ ਗਿਆਨ ਇਤਿਕਾਸ਼ ਬੁਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਮਦਰ ਸੀ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨ ਕਾ ਭੋਜਨ ਬ੍ਰਹਮ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਜੇ ਕੁਪਰਾਹ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਮਾਹ ਬ੍ਰਹਮ ਗਿਆਨੀ ਕਾ ਨਾਹੀਂ ਧੰਦਾ ਬ੍ਰਹਮ ਗਿਆਨੀ ਲਈ ਤਾਵਤ ਬੰਧਾ ਬ੍ਰਹਮ ਗਿਆਨੀ ਕਾ ਹੋਇ ਸੋ ਭਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨ ਜਪ ਪਾਇ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਨਾਹੀਂ ਰੰਗ ਬ੍ਰਹਮ ਗਿਆਨੀ ਕੈ ਕਾ ਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਾਧ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਵਾਹਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਮਲ ਬੰਧ ਬ੍ਰਹਮ ਗਿਆਨੀ ਕਰ ਪ੍ਰਭਾ ਬ੍ਰਹਮ ਗਿਆਨ ਕਾ ਵੱਡ ਪ੍ਰਤਾਪ ਬ੍ਰਹਮ ਗਿਆਨ ਕਾ ਦਰਸ ਵੱਡ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਬੈਲ ਜਾਈਆ ਬ੍ਰਹਮ ਗਿਆਨੀ ਕਾਸਰ ਨਾਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨ ਕਾ ਸਗਲ ਮਨ ਵਾਹੀ ਬ੍ਰਹਮ ਗਿਆਨ ਕਾ ਕੌਣ ਜਨ ਪੇਤ ਬ੍ਰਹਮ ਗਿਆਨ ਕੋ ਸਦਾ ਦੀਸ ਬ੍ਰਹਮ ਗਿਆਨੀ ਕਾ ਕਥਿਆ ਨ ਅਦਾ ਕੇਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨ ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਬੇਧਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਪ੍ਰਹਾਤ
ब्रह्म ज्ञान का सकल आकार, ब्रह्म ज्ञान का निरंकार, ब्रह्म ज्ञान की शोभ है, ब्रह्म ज्ञान बनिनान, ब्रह्म ज्ञान सर्व का धन श्लोक रतार, जो अंतर्नाम शरम है पीखा भगवान, निम्ह निम्ह ठाकुर नमस्कार, नानक हुआ परस सकल निहतार, अष्टपदी मिथ्या नाहि रसना परस, मर्म प्रीत निरंजन दर्श उपर त्रिय रूप न पीखा नेत्र, साध की टहर संत संग हित कर, नाना सुना काहु की निंदा सब जाने, उसकमंदा गुरु प्रसाद विखिया पर हर, मन की बास न मन दे टर, इंद्रिय जेत पंच दुख ते रहत, नैन गुण वधि को ऐसा पर वैस नो सो, जिहु पर सो प्रसन्न बिसन की माया, दुहु बिन कर्म कर तो वै, निह कर्म अतः वैस नो कर, निर्मल धर्म काहु फल की इच्छा नहि बाछ, केवल भगत कीर्तन संग्राज, मन तन अंतर सिमरन गोपाल, सब प्रबोध कृपाल, अव दृढ़ अवरह नाम जपाव, नानक वैस नो परम गत पाव, भगवती भगवंत भगत करंग, सकल जग दोष का संग, मन ते बिनसा सकल परम कर, पूजा सकल पार, ब्रह्म शासन पाप मालिक हुआ, दस भगत की माया तू तुम हुआ, भगवंत की टहल कर, नित नित मन तन अर पाव, विष्णु प्रीत हर के चन हृदय, सब नानक भगवती भगवंत का पाव, सो पंडित जो मन प्रबुद राम नाम आत्म शुद्ध राम नाम सार, रस पीवा पंडित का उपदेश, जाग जीव हर कथा हृदय, सब सो पंडित फिर जो ना वेद प्राण समृत, पूजा मूल सुख मह जान सतूल, चह वरण कह दी उपदेश, नानक पंडित का सदा आदिश, बीज मंत्र सर्व को ज्ञान, चह वरण मह जापै को नाम, जो जो जापै तुस्की का तुझे सा संग पावे, जन कोई कर कृपा अंतर वरतार, बस प्रीत मुक्त पाथर का अवतार, सर्व रोग का औखंड नाम, कल्याण रूप मंगल गुण गाम, काहु जुगत कित नाम पाई, धर्म नानक तिह मिलै, जिस लिखे दुर्कर्म जिस कर मान पार, प्रणाम कर वास्तव का नाम सत रामदास, आत्म राम दहन दृया दाद संतन पाई, तिन पाय सदा निकट निकट हर जान, सो दाह दर्ग प्रवान, अपने दाह को आप कृपा कर, दह दाह को सब सोजी पर, सकल संग आत्म उदास, जुगत नानक रामदास, प्रभु की आज्ञा आत्म हितावे, जीवन मुख सो कहावे, तैसा हरख तह उस शोक सदानंद, तहन वियोग तह स्वरण, तैसे सुमाटी तह समृद, तह विखाटी तह समान, तब मान, तरंग तैसा राजान, जो वरता साई जुगत, नानक पर कही है, जीवन मुक्त पार, ब्रह्म सगरे ठाव, जित जित कार राख, तैसा तन नाम, आप कर्ण क्राम, जोग प्राप पावे, सोई फन होक पसरे आप, हुयान तरंग रखना जाहि पार, ब्रह्म की रंग, जैसी मात दी तह प्रकाश पार, ब्रह्म करता बना सदा सदा सदा दयाल, सिमर सिम नानक पर निहाल, श्लोक उस्तत करह नीक जाने, अंत न पारा बार, नानक रचना प्रभु रची वह विधानक प्रकार, अष्टपदी कई कोट हुई पुजारी, कई कोट आचार व्यवहारी, कई कोट वह तीर्थवासी, कई कोट वन प्रमा उदास, कई कोट वेद के स्रोते, कई कोट तपी स्रोते, कई कोट आत्म त्यान तार, कई कोट कौका विचार, कई कोट नव तनाव त्याव, नानक करति कंत न पाव, कई कोट पाई अभिमानी, कई कोट अंध अज्ञानी, कई कोट कृपन कठोर, कई कोट अभिघात मन कोर, कई कोट पर दर्व काव हिर है, कई कोट पर दुख न करह, कई कोट माया श्रम माह, कई कोट पर देह प्रमाहि, जेत जित लाभ हम तेत तेत लगना, नानक करते कि जाना करता रचना, कई कोट सिद्ध जति जोगी, कई कोट राज रह भोगी, कई कोट पंखी सर पाई, कई कोट पाथर बिरख निपजाई, कई कोट पावन पाणी वैसंद्र, कई कोट देह भूमंडल, कई कोट शशि अर सूर नखियातर, कई कोट देव दान इंद्र सिर शतर, सकल समग्री अपना सूत तार, नानक जेह जेह पावे ते सत नह तार, कई कोट राज सतामस सात, कई कोट वेद प्राण सिमरत अर सासत, कई कोट की रतन समुद, कई कोट नाना प्रकार जंत, कई कोट किए चिर जीवे, कई कोट गिरी मीर सवारण थीवे, कई कोट जाख किन रूप साच, कई कोट पूत प्रेत शुक्र मृगाच, सब तिनेरा सब हुते दू नानका अलिपत रहे आपार पूर, कई कोट पाताल के वास, कई कोट नरक स्वर्ग निवास, कई कोट जन्म जीव हमर, कई कोट बाजो निफिर, कई कोट बैठते ही काहि, कई कोट काले थक पाहि, कई कोट किए तनवंत, कई कोट माया मह चिंत, जह जह पाणा तह तह रख, नानक साहब की शिव प्राप्त के हाथ, कई कोट पै बैर।

ਕੁਟਮਾਂਗ ਸਾਧ ਸੰਗ ਪਾਰ ਬ੍ਰਹਮ ਤਿਲਾ ਕਰੰਗ ਜਿਨ ਕਹੁ ਹੋਇਆ ਸੋ ਪ੍ਰਸੰਨ ਅਨੁਕ ਤੁਯੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨ ਬਹਪਾਤ ਪ੍ਰਭਦੇ ਹੋਇ ਬ੍ਰਹਮਾ ਸਮਾਤਾ ਕਾਂਤਰਾ ਜਾਨਕ ਹੋਇਆ ਪਿਆ ਨਾਨੁ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਤਾਤ ਕੀ ਬੀਤ ਸਦਾ ਨਿਹਾਰ ਹੈ ਕੁਨੇਤਰ ਕਈ ਗੁਣ ਨਾਮ ਰਾਹ ਪੀਵ ਹਮਰ ਪਏ ਸਾਧ ਸਾਧ ਹੀ ਜੀਵ ਹੈ ਕਈ ਗੁਣ ਨਾਮ ਗੁਣ ਗਾਵਿ ਆਤਮ ਰਾਸ ਸੁਖ ਸਹਿਜ ਸੁਮਾਵ ਅਪਨੇ ਜਨ ਕੋ ਸਾ ਸਾ ਸੁਮਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਹੈ ਦੂਸਰ ਨਾਹੀ ਕੋਇ ਨਾਨਕ ਤਿਹ ਬਲਹਾਰਣ ਜਲ ਧਰਮ ਹੀਲ ਸੋਯਸਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਹ ਪਾਵ ਸੋਈ ਹੋਗ ਖੇਨ ਮਹਿਥਾ ਬੋਥਾ ਪੁਨਰੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰੁਆ ਤਾਰੁ ਰਹਾਵੇ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਉਚ ਨੀਚ ਵਿਆਹ ਹਰ ਹੁਕਮੇ ਅਨਕਰੰਗ ਪ੍ਰਕਾਰ ਕਰ ਦੀਖਾ ਆਪਣੀ ਉੜਿਆ ਨਾਨਕ ਸਮੈ ਰਹਿਆ ਸਮਾਈ ਪ੍ਰਭ ਪਾਵੈ ਮਨੁੱਖ ਗਾਤ ਪਾਵੈ ਪ੍ਰਭ ਪਾਵਤ ਪਾਥੁਰ ਤਰਾਵ ਪ੍ਰਭ ਪਾਵੈ ਬਿਨ ਸਾਸਤ ਰੱਖ ਪ੍ਰਭ ਪਾਵਤ ਹਰ ਗੁਣ ਪਾਇ ਖਾਇ ਪ੍ਰਭ ਪਾਵਤ ਪਤ ਤਿਵਤ ਹਰਿ ਆਪ ਕਰੈ ਆਪਨ ਵਿਚਾਰ ਦੋਹੈ ਸ੍ਰਕਾ ਸੁਆਮੀ ਕੀ ਰਵਿ ਕਿਸੈ ਅੰਦਰ ਜਾਮੀ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾਇ ਆਵੈ ਕਹੁ ਮਨੁੱਖ ਤੀ ਕਿਆ ਹੋਇਆ ਜੋ ਪਾਵੈ ਸੋਈ ਕਰਾਵੈ ਸਕ ਹਾਥ ਹੋਇ ਨਾ ਸਭ ਕੀ ਸ਼ੈਲੀ ਜੋ ਦਹ ਪਾਵੈ ਸੋਈ ਕਰੀਐ ਅਨਜਾਨ ਤੋ ਵਿਖਿਆ ਮਹਾਰਾਜਾ ਜੇ ਜਾਨ ਤੋ ਆਪਣਾ ਬਚਾ ਪਰਮ ਕੁਲਾ ਦਹਿ ਦਿਖਤਾਵੈ

ਹਰਿਲਾਵਤਿਆਨ ਕਬਹੁ ਤੜ ਤੀਰਥੇ ਸਨਾਨ ਕਬਹੁ ਸੇਦ ਸਾਧਕ ਮਹ ਗਿਆਨ ਕਬਹੁ ਕੀਟ ਹਰਸ ਪਤੰਗ ਹੋਇ ਜੀਆਨ ਜਨ ਪਰਮਾ ਪਰਮਿਆ ਨਾਨਾ ਰੂਪ ਜੋ ਸਵਾਗੀ ਦਿਖਾ ਜੋ ਪ੍ਰਭਾਵਤ ਵਨ ਚਾਹ ਜੋ ਪਾਵਸ ਹੋਈ ਹੋਏ ਨਾਨਕ ਜਾਵ ਨਾ ਕੋਏ ਕਬਹੁ ਸਾਧ ਸੰਗਤ ਇਹੋ ਪਾਵਾ ਸਾ ਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਇ ਗਿਆਨ ਪ੍ਰਕਾਸ਼ ਹੋ ਸਾ ਸਥਾਨ ਕਨਹਿ ਬਿਨਾਇ ਸੁਮੰਤਨ ਅਮ੍ਰਿਤ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕਾ ਸੰਗ ਜੀਵ ਜਾਲ ਮਹਿ ਚਲਾਇ ਕਟਾਨਾ।

ਸੋ ਜੋ ਕਿਸ ਜਨੋ ਸਭ ਨਾ ਰੰਗ ਸਭ ਦੇ ਦੂਰ ਸਭ ਹੋਗਾ ਸੰਗ ਮੂਲ ਜੈ ਦੇਖਾ ਕਰਾ ਬਬੀ ਕਾ ਬਹਿ ਕਾ ਬਹਿ ਨਿਕ ਮਰਾ ਨ ਬਿਨਸਾ ਬਨ ਜਾਇ ਨਾਮ ਸਾਧ ਹਿ ਰਹਿ ਅਸਮਾਇ ਆਪ ਅਬਦੀ ਸਾ ਸਮਝਾਇ ਆਪ ਆਪਿ ਰਚਿਆ ਸਭ ਕਾ ਸਾਥ ਆਪ ਕਿਨ ਰਬ ਨ ਵਿਸਥਾਰ

ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਤਰ ਨਹਾਇ ਰੂ ਸੰਤ ਗਿਨਿੰਦਾ ਨਾਨਕਾ ਬਹਿਰ ਬਹਿਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਮ ਤਿਨ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਕ ਮਹਿ ਪਾਇ ਸੰਤ ਕਾ ਦੁਖ ਨ ਮਾਤ ਹੋਇ ਮਨਿ ਸੰਤ ਕਾ ਦੁਖ ਸੁਭਾਦਿਹੀਨ ਸੰਤ ਕੇ ਹਤੀ ਕਾਵ ਰਖੈ ਨਾ ਕੋਈ ਸੰਤ ਕਾ ਦੁਖ ਸਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਹੰਗਨੰਦ ਕਬੀਰ ਤਾਰਾ ਸੰਤ ਕੇ ਦੁਖਨ ਦੇ ਮੁਖ ਪਾਵੈ ਸੰਤਨ ਕਾ ਦੁਖਨ ਕਾਗਜੋਂ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁਖ ਤ੍ਰਿਸਨਾ ਮੈਂ ਜਲਾ ਸੰਤ ਕਾ ਦੁਖ ਸਭ ਕੁਛ ਛਾਲਾ ਸੰਤ ਕਾ ਦੁਖ ਤੇਜ ਸਭ ਜਾਈ ਸੰਤ ਕਾ ਦੁਖਨ ਨੀਚ ਨੀਚ ਆਈ ਸੰਤ ਦੁਖੀ ਕਥਾ ਕੋ ਨਾਹ ਨਾਨਕ ਸੰਤ ਪਾਵੈ ਤਾਂ ਉਹ ਵੀ ਗਤ ਪਾਏ ਸੰਤ ਕਨੰਦਕ ਮਹਾਤ ਆਈ ਸੰਤ ਕਨੰਦਕ ਖੇ ਨ ਟਿਕਨ ਨਾ ਪਾਏ ਸੰਤ ਕਨੰਦਕ ਮਹਾਹਤਿਆਰਾ ਸੰਤ ਕਨੰਦਕ ਪਰਮੇਸ਼ਰ ਮਾਰਾ ਸੰਤ ਕਨੰਦਕ ਰਾਜ ਦੀਨ ਸੰਤ ਕਨੰਦਕ ਦੁਖੀ ਹਰ ਦੀਨ ਸੰਤ ਕਨੰਦਕ ਸਰਵ ਰੋਗ ਸੰਤ ਕਨੰਦਕ ਕਾਵ ਸਦਾ ਵਿਯੋਗ ਸੰਤ ਕਨੰਦਾ ਦੁਖ ਮਹਿ ਦੁਖ ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਸਾ ਕਾ

ਲਾਇ ਜਿਉਂ ਜਲ ਵੀ ਹੂਨ ਵਸਲੀ ਤੜ ਫੜਾਏ ਸੰਤਕ ਦੁਖੀ ਭੂਖਾ ਨਹਿ ਰਾਜਾ ਜਿਉਂ ਪਾਪ ਕੀ ਧਨ ਨਹਿ ਤ੍ਰਾਪਾ ਸੰਤਕ ਦੁਖੀ ਛੁਟਿਆ ਅਕੇਲਾ ਜਿਉਂ ਗੁਆੜ ਤਿਰ ਖੇਤ ਮਹਾਂ ਦੁਹੇਲਾ ਸੰਤਕ ਦੁਖੀ ਤਨੁ ਤੇਰਾ ਸੰਤਕ ਦੁਖੀ ਸਾਧੁ ਮਿਥਿਆ ਕਹਿਤ ਕੀਰਤਨ ਅੰਧਕਾਰ ਤੁਰ ਹੀ ਪਿਆ ਨਾਨਕ ਜੁਗ ਪਾਪ ਸੁਖੀ ਥਿਆ ਸੰਤਕ ਦੁਖੀ ਵਿਗੜ ਰੂਪ ਹੋਏ ਜਾਇ ਸੰਤਕ ਦੁਖੀ ਕਾ ਦਰਗਹ ਮਿਲਾ ਸਜਾਇ ਸੰਤਕ ਦੁਖੀ ਸਦਾ ਸਹਿਕਾਈ ਆ ਸੰਤਕ ਦੁਖੀ ਨਾ ਮਾਰਿਆ ਨਾ ਜੀਵ ਆਈ ਹੈ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਿਆ ਨਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਚਾਹ ਪਾਵੇ ਦਸਾ ਕੋਈ ਹੋਏ ਪਿਆ ਕਰਦ ਨਾ ਬੇਟਾ ਕੋਈ ਨਾਨਕ ਜਾਨ ਸੱਚਾ ਸੁਝ ਸਭ ਕੱਟ ਦਿਸ ਕਿ ਉਹ ਕਰਨੇ ਆਰ ਸਦਾ ਸਦਾ ਦਸ ਕਾ ਨਮਸਕਾਰ ਪ੍ਰਭ ਕੀ ਉਸ ਤਦ ਕਰੋ ਦਿਨ ਰਾਤ ਸਹਿ ਸਾਹ ਗ੍ਰਾਹ ਸਭ ਕਾਸ਼ ਵਰਤਾ ਦਸ ਕਾ ਕੀ ਆ ਜੈਸਾ ਕਰ ਤੈ ਕੁਥੀ ਆਪਣਾ ਖਿਲਾਫ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੀ ਵਡਭਾਗੀ ਨਾਨਕ ਜਾਂ ਸੇ ਸਲੋਕ ਤਜ ਹੋ ਸਿਆਨ ਸੁਰ ਜਨ ਸਿਮਰਹੁ ਹਰਿ ਹਰਿ ਰਾਈ ਕਾ ਸਹਾਰ ਮਨ ਰਖਹੁ ਨਾਨਕ ਦੂਖ ਪਰਮ ਪਾਓ ਜੈ ਅਸ਼ਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੀ ਮਨ ਕਵੀ ਕਾ ਭਗਵਾਨ ਜਿਸ ਕਾ ਦੀਆ ਰਹਿ ਅਗਹਿ ਵਾਹਨਾ ਦਰਸਨ ਲਾ ਗਿਆ ਮਾਰ ਰਾਖੈ ਕੁਆਪ ਮਾਨੁਖ ਕਹਿ ਕਿਛੁ ਨਾਹੀ ਹਾ ਤਿਸ ਕਾ ਕੰਬੂਜ ਸੁਖ ਹੋਏ ਉਸਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੂਜ ਨਾਨਕ ਵਿਘਨ ਨਾ ਲਾਗੇ ਕੋਈ ਉਸਤਤ ਮਾਨ ਮਹਕਾਰ ਨਿਰੰਕਾਰ ਕਰ ਮਨ ਵਿਰ ਸਦ ਵਿਆਹ ਹਰ ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲਿਹੀ ਜੀਉ ਨੈਨਹੁ ਪੀਖ ਠਾਕੁਰ ਕਾ ਰੰਗ ਸਾਧ ਸੰਗ ਬਿਨਸਾ ਸਭ ਸੰਗ ਚਰਨ ਚਰਨ ਵਾਰ ਗੋਬਿੰਦ ਮਿਟਿ ਪਾਪ ਜਪਿਆ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗ ਨਾਨਕ ਉਜਲ ਮੱਥਾ ਬਿੜ ਪਾਗੀਤੀ ਜਾਨ ਜਗ ਮਾਹਿ ਸਦਾ ਸਦਾ ਹਰਿ ਗੁਣ ਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਦ ਕਨਿ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨਹ ਤੀ ਸੁਖੀ ਕੋਈ ਕੈ ਪਛਾਣੈ ਤੋਤ ਕਿਉ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣੈ ਗੁਰਪ੍ਰਸਾਦ ਆਪਣਾ ਸੋਜੈ ਦੁਖ ਜਨ ਤ੍ਰਿਸਨਾ ਬੋ ਜਾਇ ਸਾਸੰਗ ਹਰਿ ਹਰਿ ਜਹ ਕਹਿ ਤੋ ਸਰਵ ਰੋਗ ਤੇ ਉਹ ਹਰਿ ਜਨ ਰਹਿਤ ਆਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੁਜ ਨਿਰਵਾਜ ਨੇ ਕੁਪੁਰ ਜਿਸ ਜਨ ਕੀ ਆਸਾ ਦਸ ਕੀ ਕਟਕੇ ਜਾਊਂਗੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਸਹਿ ਨਾ ਲਾਗਹ ਦੂਖ ਜਿਸ ਕਹੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹਿ ਡਲਾਵੈ ਜਿਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਦੇ ਡਰੈ ਜੈ ਸਸਾ ਤਹਿ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀਜੇ ਆ ਗੁਰਪ੍ਰਸਾਦ ਤਦ ਸਭ ਬੁਝੇ ਆ ਜਬ ਦੀਖਾ ਤਬ ਸਭ ਕਿਸ ਗੁਰੂ ਨਾਨਕ ਸੋ ਸੁਖਮ ਸੋਇ ਅਸਤੁਲ ਨਹਿ ਕਿ ਜਨ

ਸਬਜਾ ਪੈ ਨਿਹਾਰ ਨੂੰ ਕੀ ਸਿਵਾ ਸੋਈ ਲਾਗੈ। ਜਿਸ ਨੂੰ ਕਿਰਪਾ ਕਰਹਿ ਬੜ ਭਾਗ ਨਾਮ ਜਬਦ ਪਾਵੈ ਬਿਸਰਾ ਮਨ ਅਨਕ ਤਿਨ ਪੁਰਖ ਕਉ ਤੁਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਇ ਹੋਵੈ ਸੋਹਿ ਕਰਨ ਯਾਰ ਪਛਾਣਾ ਸੋਈ ਪ੍ਰਭ ਕਾ ਕੀਆ ਜਨ ਬੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਹਤੀ ਉਪਜੇ ਤਿਹ ਮਾਹਿ ਸਮਾਇ ਓਏ ਸੁਖ ਨਦਾਨ ਉਨਹੂੰ ਬਨਾਏ ਆਪਸ ਪ੍ਰਭ ਦੀਨ ਮਾਨ। ਨਾਨਕ ਪ੍ਰਭ ਜਨ ਇੱਕੋ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾਗ ਸਿਮਰਨ ਉਦਰੀਆ ਨਾਨਕ ਦੇਹ ਬਲਹਾਰ ਅਸ਼ਟਪਦੀ ਟੂਟੀ ਗੰਢ ਨਾਰ ਗੋਪਾਲ ਸਰਬ ਜੀਆਂ ਆਪੇ ਪ੍ਰਤ ਪਾਲ ਸਗਲ ਕਿਛੇ ਦਾ ਜਹਨ ਵਾਹਿ ਦੇਹਤੇ ਬਿਰਥਾ ਕੋਈ ਨਾਹਿ। ਰੀ ਮਨ ਮੀਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕਿਆ ਕਿਛੁ ਨ ਹੋਈ ਜੀ ਸਾ ਪ੍ਰਾਣੀ ਨੂੰ ਚੱਕ ਵੇ ਦਿਸ ਬੇਨਾ ਨਾਹੀ ਤੇਰਾ ਕਿਛ ਕਾਮ ਕਰ ਨਾਨਕ ਜਾਪੀ ਹਰ ਨਾਮ ਰੂਪਵੰਤ ਹੋਏ ਨਾਹਿ ਮੋਹ ਹੈ ਪ੍ਰਭ ਜੋ ਸਗਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਛੈ ਤਿਸਕਾ ਦੀਆ ਦਰਬਾ ਦਸੂਰਾ ਜੇ ਕੋ ਕਹਾਵੈ ਪ੍ਰਭ ਕਲਾ ਬਿਨ ਕਹਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੀਨ ਹਰ ਜਨ ਗਾਵਾਰ। ਜਿਸ ਗੁਰਪ੍ਰਸਾਦ ਟੂਟੈ ਹਾ ਰੋਗ ਨਾਨਕ ਸੋ ਜਾਂ ਸਦਾ ਰੋਗ ਜਿਉਂ ਮੰਦਰ ਕਾ ਥਾਮਾ ਥਾਮਾ ਤਿਉਂ ਗੁਰ ਕਾ ਸ਼ਬਦ ਮਨ ਹਾਸ ਥਮਨ ਹੈ ਜਿਉਂ ਪਾ ਖਾਣ ਨਾਵ ਚੜ ਤਰਾ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸੋਂ ਦੀਖ ਮਨ ਹੋਇ ਵਿਗਾਸ ਜਿਉਂ ਮਹਾਂ ਉਦੇ ਆਨ ਮਹਾਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੂੰ ਸੰਦਨ ਕੀ ਬਾਦਸ਼ਾਹ ਦੂਰ ਨਾਨਕ ਰੋਚਾ ਪੂਰ ਮਨ ਮੂਰਖ ਪਾਹੇ ਬਿਲ ਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਆ ਦੁਖ ਸੁਖ ਪ੍ਰਭ ਦੀ ਵਨਹਾਰ ਵਰ ਤਿਆਗ ਦੂਤ ਸਹਿਜ ਦਰ ਜੋ ਕਾਸ਼ ਕਰੈ ਸੋਈ ਸੁਖ ਮਨ ਪੂਲਾ ਕਾਹੇ ਫਿਰਿਆ ਜਾਨ ਕੌਣ ਬਸ ਆਈ ਤੇਰਾ ਸੰਗ ਲਵਟ ਰਹੀ ਉਰਾਸ ਲੋਭੀ ਪਤੰਗ ਆਰਾਮ ਨਾਮ ਜਪ ਹਿਰਦੇ ਵਾਹਿ ਨਾਨਕ ਪਾਤ ਸੇਤੀ ਕਰ ਜਾਹੇ ਜਿਸ ਵਖਰ ਕੌ ਲੈ ਅੰਦੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਹੂ ਮਨ ਮੂਲ ਰਾਮ ਨਾਮ ਹਿਰਦੇ ਮਹ ਤੋ ਔਲਾਦ ਕੀ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੁਖ ਉਜਲਾਰ ਤਰਗ ਹੈ ਸੋਏ ਹੋਆ ਪਾਰ ਵਿਰਲਾ ਵਾ ਪਾਰ ਹੈ ਨਾਨਕ ਤਾ ਕਾ ਸਦ ਬਲਹਾਰ ਹੈ ਚਨ ਸਾਧ ਕੇ ਧੋਏ ਧੋਏ ਪਿਓਰ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰਹੁ ਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਪਾਗੀ ਪਾਈ ਸਾਧ ਸੰਗ ਹਰ ਕੀਰਤਨ ਗਾਈ ਅਨਕ ਬੇਗਨ ਦੇ ਸਾਧ ਦੂਰ ਆਖ ਹਰ ਗੁਣ ਗਏ ਅੰਮ੍ਰਿਤ ਰਾਹ ਚਾਖ ਉੜ ਗਏ ਸੰਤ ਹੈ ਦਰਾਇਆ ਸਰਵ ਸੁਖ ਨਾਨਕ ਤਿਹ ਪਾਇਆ ਅੰਮ੍ਰਿਤ ਕਉ ਜੀਵਲ ਨਰ ਪੂਖਿਓ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੀ ਪੁਰਬ ਲਿਖ ਕਾ ਲਹਿਣਾ ਪਾਹੀ ਸਭ ਕਿਸ ਦਿਸ ਕਾਹੂ ਕਰਨਾ ਜੋਗ ਤਿਸ ਬਿਨ ਦੂਸਰੋ।

ਸਾਜ ਸੁਣ ਆਇਆ ਤੇ ਹਲੋਏ ਜਾ ਕੇ ਹਿਰਦਾਇਕ ਹੋਏ ਸਾਜ ਕਰਨ ਸਾਜਤਾ ਕਿ ਰਹਿ ਸਾਜ ਹਿਰਦਾ ਸਤਮੁਖ ਹੈ ਸਾਜ ਦ੍ਰਿਸ਼ਟ ਸਾਜ ਆਕਾਰ ਸਾਜ ਵਰਦ ਸਾਜਾ ਪਾਸਾਰ ਪਾਰ ਬ੍ਰਹਮ ਜਨ ਸਾਜ ਕਰ ਜਾਤਾ ਨਾਨਕ ਸੋ ਜਨ ਸਾਜ ਸਮਾਤਾ ਸਲੋਕ ਰੂਪ ਨਾਰੀਖ ਨਰੰਕੇਸ਼ ਤ੍ਰੇਹ ਗੁਣ ਤੇ ਪ੍ਰਾਪੀ ਤਿਸੇ ਪੂਜਾਏ ਨਾਨਕਾ ਜੋ ਹੋਵੈ ਸੋ ਪ੍ਰਸੰਨ ਰਾਸ਼ਟਰਪਤੀ ਅਵਨਾਸੀ ਬ੍ਰਾਹਮਣ ਮਹਿਰਾਕ ਮਾਨੋਖ ਕੀ ਤੂ ਪ੍ਰੀ ਤਿਆਗ ਦਿਖਦੇ ਪਾਰਾ ਨਾਹੀਂ ਕਿਸ਼ ਕੋਏ ਸਰਵ ਨਿਰੰਤਰੀ ਖੁਸ਼ਿਆਪੀ ਬੀਨਾ ਪੀ ਦਾਨ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਾ ਯਾਰ ਬਖਸਾਂ ਦੋ

ਕਹਿਓ ਪੂਰਨ ਸਭ ਠਾਈ ਨਾਨਾ ਵੇਦ ਕਰ ਬਹਿਨਾ ਤਬ ਬਨਾਈ ਆਪਣੀ ਕਿਵੇਂ ਤੇ ਆਪ ਪਾਈ ਸਭ ਕੱਟ ਦਿਸ ਕੇ ਸਭ ਦੇਖ ਕੇ ਠਾਊ ਜਾਪ ਜਾਪ ਜੀਵਾ ਨਾਨਕ ਕਰ ਨਾਉ ਸਭ ਕੱਟ ਦਿਸ ਕੇ ਸਭ ਦੇਖ ਕੇ ਠਾਊ ਜਾਪ ਜਾਪ ਜੀਵਾ ਨਾਨਕ ਹਰ ਨਾਉ ਨਾਮ ਕਿ ਤਾਰੇ ਸਗਲੇ ਜੰਤ ਨਾਮ ਕਿ ਤਾਰੇ ਖੰਡ।

ਪੁਰੀ ਆਦਿ ਸਾਹਿਬ ਪਾਵਨ ਨਾਮ ਕਸੰਗ ਉਤਰੇ ਸੁਣ ਸਰਾਵਨ ਕਰ ਕਿਰਪਾ ਜਸਾ ਆਪਣਾ ਨਾਮ ਲਾਇ ਨਾਨਕ ਚੌਥੇ ਪਾਤਮਾ ਸੋ ਜਨਗਤ ਪਾਏ ਰੂਪ ਸਤ ਜਾ ਕਰ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਦਾਨ ਕਰਤੂਤ ਸਤ ਸਤ ਜਾ ਕੇ ਬਾਣ ਸਤਿਪੁਰਖ ਸਾਹਿਬ ਮਹਾਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਾਰਣ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਸਭ ਭਰੀ ਸਤ ਨਾਮ ਪ੍ਰਭ ਕਰ ਸੁਖਦਾਇ ਵਿਸ਼ਵਾਸ ਸਤ ਨਾਨਕ ਗੁਰਤੀ ਪਾਈ ਸਾਤ ਬਚਨ ਸਾਧੂ ਉਪਦੇਸ਼ ਸਾਤ ਤੀ ਜਨ ਜਾਕਰ ਦਾ ਪ੍ਰਵੇਸ਼ ਸਾਧ ਨਰਤ ਪੂਜਾ ਜੇ ਕੋਈ ਨਾਮ ਜਾਵਤ ਤਾ ਕਿ ਗਾਤ ਜਾ ਸਾਤ ਕੀਆ ਸਭ ਸਾਤ ਆਪੇ ਜਾਣੇ ਆਪਣੀ ਮਿਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਰਨ ਹਾਰ ਉਹਨਾਂ ਬੁਝ ਕਰਦ ਵਿਚਾਰ ਕਰਦੇ ਕਿ ਮਿਤ ਨਾ ਜਾਣੇ ਕੀ ਨਾਨਕ ਜੋਤ ਪਾਵ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾ ਜਨ ਪੂਜਿਆ ਤਾ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੀ ਗੁਰ ਕਾ ਭਜਨ ਪਦਾਰਥ ਰਹੀ ਹੋਏ ਦਾਤ ਉਦੋਂ ਘੱਟ ਨਾਰ ਜਗ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਵੜ ਪਾਗ ਜਨ ਕਾ ਸੰਗੀ ਕਲੇ ਵਰਾਗੀ ਗੁਣ ਗੋਬਿੰਦ ਕੀਰਤਨ ਜਨ ਗਾਇ ਗੁਰ ਪ੍ਰਸਾਦ ਨਾਨਕ ਹਰ ਪਾਵੈ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵਿਖਨਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜੈ ਸੁਨਤਾ ਬੁਝਨਾਰ ਕੋ ਸਤ ਸਭ ਨਾਨਕ ਸਤ ਸਤ ਪ੍ਰਭ ਸੋਈ ਸਤ ਸਰੂਪ ਰਹਿਤਾ ਜਨਮਾਨਿਆ ਕਰਨ ਕਰਾਉਂਦਾ।

ਉੱਥੇ ਜਾਤ ਮਾਰਨ ਰਾਖੇ ਵਨਾ ਕੂ ਸਰਬ ਜੀਆਂ ਕਰ ਆਖਾ ਸੋਇ ਕਾਹ ਸੋਚ ਕਰ ਹਰੀ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਹਮੰਤ ਅੰਤਰ ਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਸ਼ਾਵਰ ਨਾਹੀਂ ਦ੍ਰਿਸ਼ਟਾਇਆ ਨਾਮ ਤਾਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਸ ਜੋ ਜਾਂਦਰ ਬਤਾਨੀ

ਸਿਖੁ ਤ੍ਰੈ ਨਾਨਕ ਹਰਿ ਗੁਣ ਗਾਵੈ ਅਸ਼ਟਪਦੀ। ਸਤਿਗੁਰ ਸੇਖ ਕੀ ਕਰਾ ਪ੍ਰਤ ਪਾਰ ਸੇਵ ਕਗੁਰ ਸਦਾ ਦਿਆਲ। ਸੇਖ ਕੀ ਗੁਰ ਦੁਰਮਤ ਮਾਰੇ ਖੇਰਾ ਗੁਰ ਵਚਨ ਹਰ ਨਾਮ ਉਤਰੈ। ਸਾਧੂ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਉਪਕਾਰ ਦਿਆਟੈ। ਸਭ ਸਿੱਖ ਨਾਮ ਦਾਨ ਦੇ ਗੁਰ ਕਾ ਸਿੱਖ ਉਡਭਾਗੀ ਹੇ। ਸਤਿਗੁਰ ਸੇਖ ਕਾ ਹਲਤ ਬਲਤ ਸਵਾਰਾ ਨਾਨਕ ਸਤਿਗੁਰ ਸੇਖ ਕਾ ਜੀ ਅਨਾਲ ਸੁਮਾਰੈ। ਗੁਰ ਕੈ ਗ੍ਰਿਹ ਸੇਵਕ ਜਰਹਿ ਗੁਰ ਕੀ ਆਗਮਨ ਮਹ ਸਹੈ। ਆਪਸ ਕਉ ਕਰ ਕਾਸ਼ਨਾ ਜਨਾਵੈ ਹਰ ਹਨਾ ਹਰਦਾ ਸਦ ਆਵੈ। ਮਨ ਬੀਚੈ ਸਤਿਗੁਰ ਕਾ ਪਾਸ ਤਿਸ ਸੇਵਕ ਕੀ ਕਾਰਜ ਰਾਜ ਸੇਵਾ ਕਰ ਤੁਹ ਨਿਹ ਕਾਮੀ। ਦਿਸ ਕਹੋ ਪ੍ਰਭ ਸੁਆਮੀ ਆਪਣੀ ਕਿਰਪਾ ਚ ਸਾਹਿਬ ਕਰੀ। ਨਾਨਕ ਸੋ ਸੇਵਕ ਗੁਰ ਕੀ ਮਾਤਲੀ ਵੀ ਸਭ ਵਿਸਵੇ ਗੁਰ ਕਾ ਮਨ ਮਾਨੈ। ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੈ। ਸੋ ਸਤਿਗੁਰ ਜਿਸਰੇ ਦਾ ਹਰ ਨਾਮ ਅਨਕਬਾਰ ਗੁਰ ਕਾ ਬਲ ਜਾ ਸਰਵ ਨਿਧਾਨ ਜੀ ਕਦਾ ਨਾਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਜਨ ਜਨਮ ਪਾਰ ਬ੍ਰਹਮ ਵੀ ਕਹਿ ਆਪ ਨਹੀਂ ਕਹਿ ਪਰਮ ਸਹਿ ਸੋ ਸਿਆਨ ਪ੍ਰਯਾ ਨਾ ਜਾਈਆ। ਨਾਨਕ ਕਹਿ ਗੁਰ ਵਡ ਭਾਗੀ ਪਾਈਆ ਸਫਲ ਦਰਸਨ ਨ ਪੀਖਤ ਪਨੀਤ ਪਰ ਸਤਿ ਚਰਨ ਗਾਤ ਨਿਰਮਲ ਰੀਤ।

ਜਾਨ ਪੂਰਾ ਗੁਰੈ ਕੀ ਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੀ ਖਵੇ ਸੰਤ ਗੁਣ ਬੇਅੰਤ ਕਿਉਂ ਨਹੀਂ ਪਾਏ ਨਾਨਕ ਜਿਹ ਪਾਵੇ ਤਿਸ ਲਈ ਮਿਲਾਏ ਜਿਹ ਬਾਈਕ ਉਸਤਤ ਅਨੇਕ ਸਤਿਪੁਰਖ ਪੂਰਨ ਪਵੀਕ ਕਹਿ ਬੂਰ ਨਾ ਪਹ ਚਤ ਪ੍ਰਾਣੀ ਅਗਮਿਆ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਕੀਮਤ ਕਿਨੈ ਨਾ ਪਾਈ ਅਨੁਕ ਭਗਤ ਬੰਧਨ ਨਿਯਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਿਗੁਰ ਹਾਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਰਵ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਨੀ ਇਹੋ ਹਰ ਰਾਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ ਜਗ ਮਨ ਪ੍ਰਗਟ ਗੁਣਤਾ ਸਾਠ ਪੈਰ ਹਰ ਕਾ ਨਾਮ ਲੀਏ ਸੱਚ ਉਪਦੇਸ਼ ਸੇਵਕ ਦੇ ਮੋਹ ਮਾਇਆ ਕਸਾਨਾ ਦੇ ਮਨ ਮਾਖ ਹਰ ਹਰੀ ਕੰਧ ਕਰ ਦੀਪਕ ਪ੍ਰਕਾਸ਼ੇ ਨਾਨਕ ਪਰਮ ਮੋਹ ਦੁਖ ਤੈ ਤਿਨਾਸ ਤਬਦ ਮਾਇ ਠੰਡ ਵਰਤਾਈ ਅਨੰਦ ਪਾਇਆ ਦੁਖ ਨਾਠੇ ਪਾਏ ਜਨ ਮਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸ਼ ਪਾਵ ਚੁਕਾ ਨਿਰਪਾਉ ਹੋਏ ਬਸ ਸਕਲ ਵਿਆਦ ਮੰਤੀ ਖੈ ਨਸ ਜਿਸਕਾ ਸਾਧਨ ਕਿਰਪਾ ਤਰ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਪ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸਰੈ ਮਨ ਨਿਰਗੁਣ ਆਵ ਸਰਗੁਣ ਪਿਓਹੀ ਕਲਾ ਤਰਜਨ ਸਕਲੀ ਮੋਹੀ ਆਪਣੀ ਚਰਿਤ ਪ੍ਰਭਾਵ ਬਨਾਈ ਆਪਣੀ ਕੀਮਤ ਪਾਈ ਹਰ ਬਿੰਦੂ ਜਾ ਨਾਹੀਂ ਕੋਈ ਸਰਵ ਨਿਰੰਤਰੀ ਕੁਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲਤਾ ਹਰੀ ਅਨੁ ਕੁਬੈ ਨਾਨਕ ਬੁਲ ਹਰੀ ਸਲੋਕ ਸਾਧ ਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਨਾਮ ਕੁਮਾਵਨਾ ਨਾਨਕ ਯੋ ਤਨ ਸਾਰ ਅਸ਼ਟਪਦੀ ਸੰਤ ਜਨਾ ਮੇਲ ਕਰਹੁ ਵਿਚਾਰੀ ਸਿਮਨਾਮ ਆਧਾਰ ਔਰ ਸਮੀਤ ਵਿਸਾਰ ਚਰਨ ਕਮਲ ਰੇਤ ਮਹਿਵਰ ਧਾਰਹੁ ਕਰਨ ਕਾਨ ਸੁਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰਵਾਥ ਇਹੋ ਧਨ ਸੰਚ ਹੋਵਹ ਭਗਵੰਤ ਸੰਤ ਜਨ ਕਰਨ ਬ੍ਰਹਮੰਤੀ ਕਾਸ ਰਾਖ ਮਨ ਮਾਹੀ ਸਰਬ ਰੋਗ ਨਾਨ ਮਿਟ ਜਾਹਿ ਜਿਹ ਤਨ ਕੋ ਚਾਰ ਕੁੰਟ ਉਠਤਾਵੇ ਸੋ ਤਨ ਹਰ ਸਿਵਾ ਦੀ ਪਾਵਹ ਜਿਸ ਸੁਖ ਕਾ ਨਿਤ ਬਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨ ਸਾ ਸੋਭਾ ਪਜ ਹਰ

ਲਾਗ ਕੋਇ ਜਾਗ੍ਰਿਤ ਹੈ ਬਸ ਹਰਿ ਸੇ ਕਲਤਾ ਤਿਠਿ ਠੰਡਾ ਹਰਿ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਕਰ ਜਾਏ ਬਸ ਅਮਰਾਸ ਸੀ ਕਹ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਉਮਰ ਸੂਕਾ ਚੁਕਾ ਚਾਇ ਆਵਾਗਨ ਮਿਟੈ ਪ੍ਰਭ ਸੀ ਵਾਪ ਤਿਆਗ ਸਰਮ ਗੁਰਦੀਵ ਇਉਂ ਰਤਨ ਜਨਮ ਕਹੁ ਉਧਾਰ ਹਰਿ ਹਰਿ ਸੁਣ ਪ੍ਰਾਣ ਆਧਾਰ ਅਨਕਿਉ ਪਾਵਨ ਛੂਟ ਨਾਰੀ ਸਿਮਰਤ ਸਾਧ ਵੇਦ ਵਿਚਾਰੇ ਹਰਿ ਕੀ ਭਗਤ ਕਰ ਹੁਮਨ ਲਾਇ ਮਨ ਵੰਛਤ ਨਾਨੁ ਫਲ ਪਾਇ ਸੰਗਨਾ ਚਾਰ ਹਤੀਰਾ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸਦਮੀਤ ਕੁਟਾਮ ਬਰ ਬਨ ਤਯੰਤੀ ਕਹੁ ਹੁਤਮ ਕਮ ਸਨਾਥ ਰਾਜ ਰੰਗਮਯ ਵਿਸਤਾਰਯੰਤੀ ਕਹੁ ਹੁਕਮ ਛੁਟਕਾਰਾ ਸਹਸਤੀ ਰਾਥ ਸਵਾਰੀ ਝੂਠਾ ਡਾਹੁ ਚੂੜ ਪਾ ਸਾਰੀ ਜਿੰਦੀ ਅਤੇ ਹੋ ਜਾ ਨਾ ਬਿਗਨ ਨਾ ਵਿਸਾ ਨਾਨੁ ਕੁਛ ਤਾ ਨਾ ਗੁਰ ਕੀ ਮਾਇਆ ਤੂੰ ਲਿਖਿਆ ਨੇ ਭਗਤ ਬਿਨਾ ਵਾਹ ਡੂਬੇ ਸਿਆ ਨੇ ਹਰਿ

ਸੁਝਾਵਾਂ ਬਿਖਵੈਲ ਹੋਹੇ ਅਚਿੰਤ ਬਸਾ ਸੁਖਨਾਲੂ ਸਾਸ ਗ੍ਰਾਸ ਸਦਹਨਾਮ ਸੰਭਾਲੂ ਛੜ ਸਿਆਮ ਸਗਰੀ ਮਨਾ ਸਤਸੰਗ ਪਾਵੈ ਸਚਨ ਹਰ ਪੂੰਜੀ ਸੰਚ ਕਰਾਵਿਆ ਹਾਰੀ ਹਸ ਦਰਗਜਾਕਾਰ ਸਰਵ ਨਿਰੰਤਰੀ ਕੁਦੀ ਕਹ ਨਾਨਕ ਜਾ

ਰਾਤ ਪ੍ਰਾਸ਼ਦ ਗਏ। ਮਨ ਤਨ ਅੰਤਰ ਏਕ ਪ੍ਰਭ ਰਤਾ, ਗੁਰੂ ਪ੍ਰਸਾਦ ਨਾਨਕ ਕੇ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣ ਆਈ। ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਪਦੀ, ਜਾਚਕ ਜਾਂ ਜਾਚ ਪ੍ਰਭ ਦਾਨ ਕਰ ਕਿਰਪਾ ਦੇਵ। ਹਰ ਨਾਮ ਸਾਜਨ ਕੀ ਮਾਂਗਾ, ਧੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਇਆ। ਸਾਹ ਸਾਹ ਪ੍ਰਭ ਤੁਮ ਹਿੰਦੀ ਆਵਾ, ਚਰਨ ਕਮ ਸਿਉ ਲਾਗਾ ਪ੍ਰੀਤ। ਭਗਤ ਕਾਰਾ ਹੋ ਪ੍ਰਭ ਕੀ ਨਿਤ ਨੀਤ, ਏ ਕੋਟ ਏ ਕੋ ਆਧਾਰ। ਨਾਨਕ ਵੰਗਣਾ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇਆਰਾ। ਪ੍ਰਭ ਅੱਲਾ ਕੋਈ ਜਿਨ ਚਾਖਿਆ, ਸੀ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਹੋਏ। ਨਹੀਂ ਡੁਲਾ ਨੇ ਸੁਭਰ ਭਰੀ ਪ੍ਰੀਮ ਰਸ ਰੰਗ ਉਪਜਾ, ਚਾਉ ਸਾਧਕ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ਼। ਆਨ ਦਿਨ ਦੇ ਵਿਰਾਗ ਉਡਪਾਗੀ ਜਪਿਆ, ਪ੍ਰਭ ਸੂਜ ਨਾਨਕ ਨਵਰਤ ਸੁਖ ਸੇਵਕੀ ਮਨਸਾ ਪੂਰੀ ਪਈ। ਸਤਿਗੁਰ ਤੇ ਨਿਰਮਲ ਮਾਤ ਲਾਈ, ਜਨ ਕਹੋ ਪ੍ਰਭ ਹੋਇਓ ਦਇਆ। ਸੇਵਕੀ ਨੂੰ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਪਾਇਆ। ਜਨ ਵਰਨ ਦੂਪ ਕਰਮ ਗਿਆ, ਈਸ਼ਕੁਨ ਸਰਦਾ ਸਭ ਪੂਰੀ ਰਵ ਰਹਿਆ। ਸਾਧ ਸੰਗ ਹਜੂਰੀ ਜਿਸ ਕਾ ਸਾਧ ਤਿਨ ਲਿਆ ਮਿਲਾਏ। ਨਾਨਕ ਭਗਤੀ ਨਾਮ ਸਮਾਈ, ਸੋ ਕਿਉਂ ਬਿਸਰੈ ਜੀ ਘਾਲ ਨਾ ਪਾਨ। ਸੁਖ ਬਿਸਰੈ ਜੀ ਕੀਆ ਜਾਨ, ਸੁਖ ਬਿਸਰੈ ਜਨ ਸਭ ਕਿਸ ਦੀਆ। ਸੁਖ ਬਿਸਰੈ ਜੀ ਜੀਵਨ ਜੀਆ, ਸੁਖ ਬਿਸਰੈ ਜੀ ਅਗਨ ਮਹਾਰਾਖ। ਗੁਰੂ ਪ੍ਰਸਾਦ ਕੋ ਬੇਲਾ ਲਾਖ, ਸੋ ਕਿਉਂ ਬਿਸਰੈ ਜੀ ਵਿਖਤੇ ਕਾਢ ਹੈ। ਜਨਮ ਜਨਮ ਕਾ ਟੂਟਾ ਕਾਢ ਹੈ, ਗੁਰਪੁਰਾ ਦਾ ਤੇ ਹੈ ਬੁਝਾਇਆ। ਪ੍ਰਭ ਆਪਣਾ ਨਾਨਕ ਜਾਣਤੀ ਆਇਆ, ਸਾਜਨ ਸੰਤ ਕਰੋ ਇਹੋ ਕਾ। ਮਨ ਤਿਆਗ ਜਪ ਹਰ ਨਾਮ, ਸਿਮਰ ਸਿਮਰ ਸਿਮਰ ਸਿੱਖ ਪਾਇਆ ਵਹ। ਆਪ ਜਪ ਆਪ ਰਹਿ ਨਾਮ ਜਪਾਇਆ ਵਹ। ਭਗਤ ਪਾਇ ਤਰਿਓ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਇਰ। ਸਰਬ ਕਲਿਆਣ ਸੂਖ ਨਿਤ ਨਾਮ, ਬੂਟ ਜਾਤ ਪਾਏ ਬਿਸਰਾਮ। ਸਕਲ ਦੁਖ ਕਾਵਤ ਨਾਸ, ਨਾਨਕ ਨਾਮ ਜਪ ਹਗੁੰਤਾ। ਸੁਭਜੀ ਪ੍ਰੀਤ ਪ੍ਰੇਮ ਰਹਿ ਚਾਉ, ਮਨ ਤਨ ਅੰਤਰਿ ਸਵਾਉ। ਨੀਤਰਾਂ ਪਿਖ ਤਰਸ, ਸੁਖ ਹੋਏ ਮਨ ਵਿਕਸੈ। ਸਾਧ ਚਰਨ ਤੁਇ ਭਗਤ ਜਨਕ, ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ। ਏਕ ਵਹ ਦੂਜਾ ਕਰਮ ਆਇਆ, ਗੁਰੂ ਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹੇ ਸਰਬ ਸਮਾਏ ਪ੍ਰਭ ਬਖਸ਼ਣ ਦੀ ਦਇਆਲ।

ਘਟੇ ਆਈ। ਹਰਿ ਨਾਮ ਕਥਾ ਮਨ ਪਾਈ, ਵਾ ਪੂਜਨ ਕਾ ਪ੍ਰਸੰਗੀਤ ਰਸਨਾ ਜਾਪਦੀ। ਹਰਿ ਹਨੀਤ ਭਰੀ ਸੋ ਕਰਨੀ ਸੁਭਾ ਧਨਵੰਤ, ਹਿਰਦਾ ਵਸ ਪੂਰਨ ਕੁਰਮੰਤ। ਸਾਧ ਸੰਗ ਪ੍ਰਾਪਤੀ ਹਨਵਾਸ, ਸਰਵ ਸੁਖਨਾਨ ਪ੍ਰਕਾਸ, ਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕਾ। ਪਿਹੀ ਫਿਰ ਜਾ ਬਸਪਤਿ ਜਬ ਆਕਾਰੀ, ਹੁਕਾਸ਼ਨਾ ਦ੍ਰਿਸ਼ਟੀ ਤਪਾ ਪੁਨ ਤਪ ਕਹਿਤੀ, ਹੋਤਾ ਜਬ ਤਾਰੀ ਆਪਨ ਸੁਨ ਸਮਾਧ। ਤਾਬ ਬੈਰ ਵਿਰੋਧ ਕੇਸ ਸੰਕੁਮਾਤ, ਜਬ ਇਸਕਾ ਵਰਣ ਚਿਹਨ ਨਾ ਜਾਪਤ, ਤਮ ਹਰ ਸੋਗ ਕਹੁ ਕਿਸੈ ਵਿਆਪਤ, ਜਬ ਆਪਨ ਆਪ ਆਪਾਰ ਬ੍ਰਹਮਤਾ ਮੂਹ ਕਹਾ ਕਿਸਬਦ ਪਰਮ। ਆਪਨ ਕੀਲਾ ਵਰਤੀ ਜਾ ਨਾਨ ਕਰਨਿਆ, ਨਾ ਦੂਜਾ ਜਮ ਹੋਵਤ ਪ੍ਰਭ ਕੇਵਲ ਤਨਿਤਾ, ਬੰਧ ਮੁਕਤ ਕਹੁ ਕਿਸ ਕਉ ਕਾਨੀ, ਜਾਵੀ ਕਹ ਹਰ ਅਗਮ ਅਪਾਰ, ਤਵ ਨਰਕ ਸੁਰਗ ਕਹੁ ਕਾਨ ਅਵਤਾਰ, ਜਵ ਨਿਰਗੁਣ ਪ੍ਰਭ ਸਹਿਜ ਸੁਭਾਈ।

ਬਲੈ ਸਲੋਕ ਜੀ ਹੈ ਜੰਦ ਕੇ ਠਾਕੁਰ ਆਇਆ ਪਿਓਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਾ ਆਪ ਸੁਣਨੇ ਹਾਰਿਆ ਪਹੀ ਕਾ ਵਿਸਤਾਰ ਜਾਂ ਦਸ ਭਾਰਤਨ ਸ੍ਰਿਸ਼ਟੀ ਉਪਾਏ ਆਪਣਾ ਪਾਣੀ ਲੈ ਸਮਾਈ ਤੁਮ ਤੇ ਬੇਨਾ ਨਹੀਂ ਕਿਛ ਹੋਇਆ ਆਪਣ ਸੂਤ ਸਭ ਜਗਤ ਪੁਰੇ ਜਾਕੁ ਪ੍ਰਭ ਜੀ ਆਪ ਜਹੇ ਸਚ ਨਾਮ ਸੋਈ ਜਨ ਪਾਏ ਸੋ ਸਮ ਦਰਸੀ ਤਤ ਕਵੀਤ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਆ ਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨ ਹੋ ਵਿਸਾਰੇ ਤਿਸ ਤਾਜ ਅਵਰ ਕਹਾ ਕੋ ਜਾਏ ਸਭ ਸ੍ਰੀ ਨਿਰੰਜਨ ਰਾਇ ਜੀ ਆ ਕੀ ਜੁਗਤ ਜਾਗ ਸਭ ਹਾਥ ਅੰਤਰ ਬਾਹਰ ਜਾਨ ਸਾਧ ਗੁਣ ਨਿਦਾਨ ਬਿਆਨ ਦੇ ਉਪਾ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਵਿਆਪ ਪ੍ਰਤ ਪਾਰੇ ਜੀ ਅਨੁਭਵ ਪਾਤ ਜੋ ਜੋ ਰਚਿਉ ਸੋ ਤੇ ਸਹਿਤ ਆਤ ਜਿਸ ਭਗਤ ਹਲਈ ਮਿਲਾਇ ਭਗਤ ਕਰੇ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਨਾਨਕੇ ਖਜਾਨਿਆ ਜਨ ਲਾਗਾ ਹਰੀ ਕਹਿੰਦਾਏ ਤੁਸਕੀ ਆਸ ਨ ਬਿਰਥੀ ਜਾਇ ਸੇਵਕ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜਾ ਗੁਰ ਕੇ ਪੈਰੀ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪ ਮਿਲੇ ਸਾਧ ਸੰਗ ਮਿਲ ਕਰੂੰ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੂੰ ਵਿਚਾਰ ਦੁਰਲਭ ਦੇਹ ਕਾ ਕਰੂੰ ਉਦਾਰ ਅੰਮ੍ਰਿਤ ਭਜਨ ਹਰਿ ਕੇ ਗੁਣ ਗਾਉ ਪ੍ਰਾਣ ਧਰਨ ਕਹਿ ਸਵਾ ਵਾਠ ਪਹਿਰ ਪ੍ਰਭ ਪੀ ਖਮ ਨਿਗਰਾ ਮਿਟਿਆ ਗਿਆਨ ਬਿਨ ਸਹਿ ਅੰਧੇਰਾ ਸਨਬਦੇ ਹਿਰਦਾ ਬਸਾਵ ਮਨ ਇੱਛੇ ਨਾਨਕ

ਨਿਰਗ੍ਰਹਿ ਜਨ ਸੋ ਜੀ ਪਾਇਆ ਸੋ ਅੰਤਰ ਸੋ ਬਾਹਰ ਅਨੰਤ ਕੜ ਕੜ ਵਿਆਪ ਰਹਿ ਭਗਵੰਤ ਤਰਨ ਮਾਹੀ ਆਕਾਸ਼ ਪਾਇਆਲ ਸਰਬ ਲੋਕ ਪੂਨ ਪ੍ਰਾਤ ਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਦੈਸਾ ਕਰਮ ਪਾਵਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹਿ ਦਿਸ ਸਮਾਹਿ ਦਿਸ ਦੀ ਪਿੰਨ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਇ ਵੇਦ ਬ੍ਰਹਮ ਸਿਮਰਤ ਮੈਂ ਦੀਕ ਸਾਸੀ ਅਰ ਸੂਰ ਨਖੀ ਆਤਰ ਮਹੀਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਵਡੂ।

ਸਾਸੋ ਸੰਤ ਜਨ ਕਾ ਭੀਖਣ ਸਭ ਰਾਮ ਸੰਤ ਜਨ ਕਾ ਹਿਰਦੈ ਸਭ ਧਰਮ ਸੰਤ ਜਨ ਸੁਨ ਸਭ ਵਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿ ਤੂ ਸਾਤ ਵਚਨ ਸਾਧੂ ਸਭ ਕਹਿ ਤੋ ਜੋ ਜੋ ਹੋਏ ਸੋਈ ਸੁਖ ਮਾਇ ਨੈ ਕਰਨ ਕਰਾਵਨ ਹਰ ਪ੍ਰਭ ਜਾਣੈ ਅੰਤਰ ਵਸੈ ਬਾਹਰ ਪੀਓ ਹੀ ਨਾਨਕ ਦਰਸ਼ਨ ਦੇ ਸਾਮੂਹਿ ਆਪ ਸਾਧ ਕੀਆ ਸਭ ਸਾਥ

ਪ੍ਰਕਾਸ਼ ਕਰ। ਪਾਪ ਭਲਾ ਕਰ ਤੂ ਤਾਤਨ ਕੀਆ ਬਿਜਾਨ ਆਪਣੇ ਜੀ ਕੀਆ ਸਾਚ ਤਾਰ ਸਭ ਸਾਚ ਉਤ ਪੋਤ ਆਪਣਾ ਸੰਗ੍ਰਹਿ ਤਾ ਕੀ ਆਤਮਿਤ ਕਹੀਂ ਨਾ ਜਾਏ ਦੂਸਰੇ ਨਾ ਸੋਜੀ ਪਾਏ ਦਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੀ ਹੋ ਜਾਣ ਜੋ ਜਾਣ ਸਦਾ ਸੁਖ ਹੋਏ।

ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੀ ਗੁਣ ਕਾ ਵਸਪਦੀ ਪੂਰੇ ਗੁਰ ਕਾ ਸੰਗ ਉਪਦੇਸ ਪਾਰ ਬ੍ਰਹਮ ਨਿਕਟ ਕਰ ਵੀਖ ਸਾ ਸਾ ਸਿਮਰ ਗੋਬਿੰਦ ਮਨ ਅੰਦਰ ਕੀ ਉਤਰ ਚਿੰਦਾਸ ਅਨਿਤ ਤਿਆਗ ਤਰੰਗ ਸੰਤ ਜਨ ਕੇ ਤੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੀ ਪਰਲੀ ਹੁ ਭੰਡਾਰ ਨਾਨਕ ਗੁਰਪੂਰੀ ਨਮਸਕਾਰ ਕਿਉਂ ਕੁਸਲ ਸਹਿਜਾ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚਿਤ ਚਿਤ ਵਹ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁਖ ਪੂਰਨ ਕਿਰਪਾਲ

ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖਦਾਤਾ ਹਰਿ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ, ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਉ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ, ਗੁਰਾਂ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕਹਿ ਨਾਏ ਕਰੀ, ਜੇਤੀ ਸਿਰਠੀ ਉਪਾਈ ਵੇਖਾਂ ਵਿਣ ਕਰਮਾ ਕਹਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋਅ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਈਸਰ ਵਰਮਾ ਇੰਦ, ਸੁਣਿਆ ਮੁਖ ਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਣ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ,
ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੈ ਉੱਪਰ ਖੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ।

ਏਕੋ ਕੁਆਓ ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੈ, ਅਸੰਖ ਪਾਪੀ।

ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਖਾ ਹੋਵੈ, ਨਾਨਕ ਜੇ ਕੋ ਆਪਾਓ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਨਿਕ ਵਾਤ, ਸਹਸ ਅਠਾਰਹ ਕਹਨਿਕ ਤੇਬਾ, ਅਸਲੂ ਇੱਕ ਧਾਤ। ਲੇਖਾ

ਸਾਹ ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰੈ ਹੈ।

ਤਾਂ ਕਿ ਅੰਤ ਨ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡੇ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋਧ ਅਪਾਰ, ਕਿਤਿਆ ਗਣਤ ਨਹੀਂ ਵੀ।

ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ, ਆਖੇ ਸੇ ਭੇ ਕੇ ਈ ਕੇ, ਜਿਸਨੋ ਬਖਸੇ ਸਿਫਤ।

ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਪਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਹੈ ਵੇਦ ਪਾਠ ਪੁਰਾਣ, ਆਖੇ ਹੈ ਪੜ੍ਹੇ ਕਰੇ ਵਖਿਆਣ, ਆਖੇ ਹੈ ਵਰਮੇ ਆਖੇ ਹੈ ਇੰਦ, ਆਖੇ ਹੈ ਗੋਪੀ ਤੈ ਗੋਬਿੰਦ, ਆਖੇ ਹੈ ਈਸਰ ਆਖੇ ਹੈ

ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਵਾਜੇ ਨਾਂ ਦੇ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨ ਪੌਣ ਪਾਣੀ ਵੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਵਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵਹਿ ਇੰਦਿਨ ਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ

ਗਾਵਣ ਪੰਡਿਤ ਪੜਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾਖੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ।

ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂਕੀਆਂ ਗੱਲਾਂ ਕੱਥੀਆਂ ਨਾ ਜਾਹੈ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੈ, ਤਾਕੇ ਰੂਪ ਨ ਕਥਨੇ ਜਾਹੈ, ਨਾ ਉਹੈ ਮਰਹੈ ਨਾ ਠਾਗੇ ਜਾਹੈ, ਜਿਨ ਕੈ ਰਾਮ ਵਸੈ ਮਨ ਮਾਹੈ, ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਗਣਤਪ ਤਾਓ, ਭਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਹਿਣ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਤ ਤੁਐ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ। ਨਮਸਤੰਗ ਕਾਲੇ, ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਧੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਭੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਕਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਵਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨ੍ਰਿਧਾਮੇ, ਨਮਸਤੰਗ ਨ੍ਰਿਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋਸਤੁ ਅਬੰਧੇ, ਨਮਸਤੰਗ ਨ੍ਰਿਸਾਕੇ, ਨਮਸਤੰਗ ਨ੍ਰਿਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੁਆ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨ੍ਰਿਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕ੍ਰਮ ਹੈ, ਅਭ੍ਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪ੍ਰਮਾਥੇ, ਨਮੋ ਭਾਣ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਣ ਭਾਨੇ, ਨਮੋ ਵਾਦ ਵਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ,

ਭਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹੈ ਸਰਬਮਾਨ ਸਰਬਤਰਮਾਨ ਸਦੈਵ ਮਾਨਤ ਤਾਹੈ ਏਕ ਮੂਰਤ ਅਨੇਕ ਦਰਸ਼ਨ।

ਰੰਗ ਨਾ ਜਾਤ ਪਾਤ ਸੋ ਜਾਨਈ ਕਹਿ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾਪਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਿਯਮ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸਤ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ

ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵ ਹੀ ਵਹ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣਗਣ ਉਦਾਰ ਮਹਿਮਾ ਪਾਰ ਆਸਨ ਅਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ ਆ

ਕਾਲ ਅਣਕਾਲ ਅਣਭੂਤ ਅੰਗ ਆਪਾ ਅਭੰਗ ਗਤਮਿਤ ਅਪਾਰ ਗੁਣਗਣ ਉਦਾਰ ਮੁਣਗਣ ਪ੍ਰਣਾਮ ਨਿਰਭੈਨ ਕਾਮ ਆਤ ਦੁੱਤ ਪ੍ਰਚੰਡ ਮਿਤਗਤ ਆਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਪਰਨਾਡੈ ਅੰਡੰਡ ਬਾਡੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਆਜਾਏ ਨਾ ਚਿੱਤਰੈ ਨਾ ਮਿੱਤਰੈ ਭਰੇ ਹੈ ਪਵਿੱਤਰੈ ਪ੍ਰਥੀਸੈ ਆਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਬਾ ਆਭਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੇ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਣਾ ਹੈ ਕਿ ਸਾਹਾਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਪੋਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰਗ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇਸਲ ਸਲਾਮੈ ਸਲੀ ਖਤਮ ਉਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੁਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦਿ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗੰਗ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ।

ਤਤੰਗ ਤਤੰਗ ਸਰੂਪੇ ਨਮੋ, ਯੋਗ ਯੋਗੇ ਨਮੋ, ਗਿਆਨ ਗਿਆਨੇ ਨਮੋ, ਮੰਤਰ ਮੰਤਰੇ ਨਮੋ, ਧਿਆਨ ਧਿਆਨੇ ਨਮੋ, ਯੁੱਧ ਯੁੱਧੇ ਨਮੋ, ਗਿਆਨ ਗਿਆਨੇ ਨਮੋ, ਭੋਜ ਭੋਜੇ ਨਮੋ, ਪਾਨ ਪਾਨੇ ਨਮੋ, ਕਲਹਿ ਕਰਤਾ ਨਮੋ, ਸਾਂਤ ਰੂਪੇ ਨਮੋ, ਇੰਦਰ ਇੰਦਰੇ, ਅਨਾਦੰਗ ਵਿਭੂਤੇ, ਕਲੰਕਾਰ ਰੂਪੇ ਅਲੰਕਾਰ, ਅਲੰਕੇ ਨਮੋ, ਆਸੁ ਆਸੇ ਨਮੋ, ਬਾਂਕ ਬੰਕੇ, ਅਭੰਗੀ ਸਰੂਪੇ ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ, ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਨਾਮੇ ਸਮਸਤੁਲ ਨਿਵਾਸੇ ਨ੍ਰਿਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਣੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬ ਜੁਗਤੇ

ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋਊ ਨਾ ਦੇਖਿਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਂ ਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜੀਮੀਨ ਜਮਾਨ ਸਬਾਣ ਕੇ ਪੇਖ ਹੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਂਦ ਲੈਂਗੇ ਭਾਰੀ ਘੁਮਾਣ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਵਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗਡਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਿਕ ਅਨੇਕ ਸੋ ਏਕ ਦਿਵਿਆ ਦਾਨਵ ਦੇਵ ਨਿਧਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧਪ ਜੌਨ ਤ੍ਰਿਲੋਕ ਰਾਜ ਕਰੈਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਪਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋਂ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਿਛਾਂਹ ਕੋ ਸੀਸ ਨਿਵਾਇਓ ਕਉ ਭੁਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਭੁਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਉ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਪਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਦੈ ਮੁਜੈ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖ ਲੇ ਹੋ ਮੋਹੇ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਬਦ ਕੀਓ
ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ। ਜਬ ਯੁੱਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਨਤ ਵੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦੇ ਅਨੀਲ ਅਨਾਦੇ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਹੋ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ। ਕਹੋਂ ਫੂਲ ਰਾਜਾ ਹੈ ਬੈਠਾ, ਕਹੋਂ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆ ਜੁਗਾ ਸਰੂਪ ਸਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਪਤੀ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੈ ਮਰੇ, ਪੁਰਖ ਜਮਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਕੇ ਤਾਪ ਤਣਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੈ ਲਿਹੋ ਉਬਾਰੀ, ਸਰਬ ਠੌਰਮ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜਵ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੂਖ ਨਤ ਸਹਿ ਬਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹੈ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟਨਾ ਤਿਨ ਨਰ ਕੇ ਰਹੈ, ਹੋ ਜੋ ਯਾਕੀ ਏਕ ਵਾਰ, ਚੌ ਪਈ ਕੋ ਕਹੈ ਚੌ ਪਈ। ਸੰਬਤ ਸਤਰਹਿ ਸਹਸ ਭਣਿਜੈ, ਅਰਧ ਸਹਸ ਭੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਵ ਤੇ ਤੁਮਰੇ, ਤਵ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੈ ਬਖਾਨਿਓ। ਦੁਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਵਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਵਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਜਨ ਸਾਰਿਆ, ਅੰਦਰੋਂ ਜਿਨ ਕਾ ਮੋਹੋਂ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਅਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਹੈ ਤਾਂ ਵੇਖੈ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਾਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇ ਉਪਾਏ, ਇੱਕ ਵੇਖ ਪਰਸਣੇ ਆਇਆ, ਲਵ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋਂ ਆਪ ਤੁੱਠਾ, ਤਿੰਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਹੋ ਤਿੱਖੀ ਵਾਲਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੇ, ਜਿਸਨੋਂ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵ ਹੇ,
ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਤੁਰਹੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ, ਜਿਨੀ ਧਿਆਇਆ ਪਿਤ ਮਾਤਾ ਪਿਤਾ, ਕੁਟੰਬ ਸਹਿਤ ਸਿਓ ਪਿਤ ਸੰਗਤ ਸਬਾਈਆ। ਕਹਦੇ ਪਿਤ ਸੁਣਦੇ ਪਿਤ, ਸੇ ਪਿਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਿਤ, ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਬਿਨ ਸਹਜੈ ਸਹਸਾ ਨਾ ਜਾਏ, ਨਹ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਸੈ ਜੀਓ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰਸਿਓ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਜ ਉਪਜੈ, ਇਹ ਸਹਸਾ ਇਵ ਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ, ਫਿਰਹਿ ਜੋ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਣੇ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀ ਆ ਸਰਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹਿ ਨਾਨ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਇਆ, ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋਂ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ, ਏਕਸ ਸਿਉਂ ਲਿਵ ਲਾਏ, ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋਂ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੋ ਵਿਸਾਰੀਐ, ਮਨਹੋ ਕਿਉ ਵਿਸਾਰੀਐ, ਏਵੜ ਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵੇ। ਓਸਨੋ ਕਿਹੋ ਪੋਹੈ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ, ਸੋ ਕਿਉ ਮਨਹੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ, ਕਰਤੈ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰਿ ਵਿਸਰੈ, ਮਹੋ ਉਪਜੈ ਭਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰਿ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ, ਵਿੱਚ ਹੋ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰਿ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ, ਕਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।
ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ, ਸਭ ਵੀਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਤੂ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਤੂ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਤੂ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿ ਸਖੀਏ, ਸੋਗ ਦੁੱਖ ਨਾ ਵਿਆਪਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ, ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ, ਹਰ ਬਿਨੇ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਨਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸੱਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ। ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸੱਚਾ ਸੋਹਿਲਾ, ਸੱਚੈ ਘਰ ਗਾਵਹੋ, ਗਾਵੋ ਤਾਂ ਸੋਹਿਲਾ ਘਰ ਸੱਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵ ਹੈ ਜਾ ਤੁਦ ਭਾਵ ਹੈ, ਗੁਰਮੁਖ ਜਨਾ ਬੁਝਾਵ ਹੈ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ ਹੈ, ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵਹੇ।

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧਸੰਗ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਅਪਾਰ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧਨਾਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਧਨਾਸਰੀ ਮਹੱਲਾ ਚੌਥਾ।

ਗੁਰੂ ਰਾਮਦਾਸ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਸਮਰੱਥ ਹੈ। ਮੰਨਿਆ ਜਾਂਦਾ ਹੈ ਸਵਰਗਾਂ ਦਾ ਰਾਜਾ ਇੰਦਰ, ਸਵਰਗਾਂ ਦੇ ਵਿੱਚ ਇੱਕ ਗਊ ਹੈ, ਉਹਨੂੰ ਕਾਮਧੇਨ ਗਊ ਆਖਿਆ ਜਾਂਦਾ ਹੈ। ਉਸ ਗਊ ਅੱਗੇ ਜਿਹੜੀ ਵੀ ਇੱਛਾ ਰੱਖੀ ਜਾਂਦੀ ਉਹ ਪੂਰੀ ਕਰ ਦਿੰਦੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਉਹ ਕਾਮਧੇਨ ਗਊ ਪਰਮਾਤਮਾ ਦੇ ਵਸ ਵਿੱਚ ਹੈ। ਇਹ ਇਨਸਾਨ ਜਿਹੜਾ ਪਰਮਾਤਮਾ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਰਿਹਾ ਹੈ, ਜੋ ਤੇਰੇ ਮਨ ਦੇ ਵਿੱਚ ਖਿਆਲ ਆਉਂਦੇ ਨੇ, ਜੋ ਉਸ ਪਰਮਾਤਮਾ ਦੇ ਕੋਲੋਂ ਤੂੰ ਮੰਗਦਾ ਹੈ, ਪਰਮਾਤਮਾ ਪੂਰੀਆਂ ਕਰ ਦਿੰਦਾ। ਅੱਜ ਤੱਕ ਇਹ ਅਰਦਾਸ ਕਦੇ ਨਹੀਂ ਹੋਈ ਜਾਂ ਕਿਸੇ ਨੇ ਆ ਕੇ ਇਹ ਗੱਲ ਕਦੇ ਨਹੀਂ ਕਹੀ ਕਿ ਮੇਰੀ ਇੱਛਾ ਪੂਰੀ ਨਹੀਂ ਹੋਈ। ਦੇਰੀ ਹੋ ਸਕਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਤਾ ਹੈ ਕਿਹੜੀ ਝੋਲੀ ਦੇ ਵਿੱਚ ਕਿਹੜੇ ਸਮੇਂ 'ਤੇ ਕਿਹੜਾ ਫਲ ਪਾਉਣਾ ਹੈ। ਜਿਹੜਾ ਪਰਮਾਤਮਾ ਆਪਾਂ ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਆ ਰਹੇ ਹਾਂ, ਸੰਗਤਾਂ ਆਉਂਦੀਆਂ ਨੇ, ਪਾਤਸ਼ਾਹ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜ੍ਹ ਜਾਂਦੇ ਹਾਂ, ਨਮਸਕਾਰ ਕਰਦੇ ਹਾਂ, ਝੋਲੀ ਅੜਦੇ ਹਾਂ, ਅਤੇ ਕੈਸੀ ਵੇਖੋ ਪਰਮਾਤਮਾ ਦੀ ਖੇਡ ਹੈ। ਖਾਲੀ ਝੋਲੀ ਹਰ ਇੱਕ ਦੀ ਭਰਦੀ ਹੈ। ਗੁਰੂ ਪਿਆਰੀ ਸਾਧ ਸੰਗਤ, ਜਿਹੜਾ ਪਰਮਾਤਮਾ ਖਾਲੀ ਝੋਲੀ ਭਰਨ ਨੂੰ ਸਮਰੱਥ ਹੈ, ਉਹ ਇਹ ਜਾਣਦਾ ਵੀ ਹੈ ਕਿ ਖਾਲੀ ਝੋਲੀ 'ਚ ਪਾਉਣਾ ਕੀ ਹੈ, ਉਹ ਜਾਣਨ ਨੂੰ ਵੀ ਸਮਰੱਥ ਹੈ। ਉਹਨੂੰ ਪਤਾ ਹੈ ਇਸ ਭਾਂਡੇ ਵਿੱਚ ਕਿਹੜੀ ਵਸਤੂ ਪਾਉਣੀ ਹੈ, ਕਦੋਂ ਪਾਉਣੀ ਹੈ, ਜਿਸ ਜਿਸ ਸਮੇਂ ਜਿਹੜੀ ਇਨਸਾਨ ਦੀ ਲੋੜ ਹੋਏਗੀ ਉਹ ਉਸ ਸਮੇਂ 'ਤੇ ਜਾ ਕੇ ਪੂਰੀ ਹੋਏਗੀ। ਇਹ ਨਹੀਂ ਕਿ ਇਨਸਾਨ ਕਈ ਵੇਲੇ ਕਾਹਲੀ ਕਰ ਜਾਂਦਾ, ਪਰ ਪਰਮਾਤਮਾ ਦੇ ਦਰ 'ਤੇ ਕਾਹਲੀ ਨਹੀਂ ਹੈ। ਅਤੇ ਗੁਰੂ ਰਾਮਦਾਸ ਮਹਾਰਾਜ ਇਸ ਗੱਲ 'ਤੇ ਮੋਹਰ ਲਾ ਰਹੇ ਨੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿ ਰਹੇ ਨੇ ਅਤੇ ਲਿਖ ਕੇ ਕਹਿ ਰਹੇ ਨੇ। ਆਪਾਂ ਲਿਖੀ ਹੋਈ ਗੱਲ ਦਾ ਯਕੀਨ ਕਰਦੇ ਹਾਂ ਨਾ। ਜਿਸ ਕੰਟਰੀ ਵਿੱਚ ਆਪਾਂ ਬੈਠੇ ਹਾਂ, ਕੋਈ ਵੱਡਾ ਫੈਸਲਾ ਲੈਣਾ ਹੁੰਦਾ ਹੈ, ਕੋਈ ਵੱਡਾ ਸੌਦਾ ਕਰਨਾ ਹੁੰਦਾ ਹੈ, ਕਾਰੋਬਾਰ ਕਰਨਾ ਹੁੰਦਾ ਹੈ, ਆਪਾਂ ਕਹਿੰਦੇ ਹਾਂ ਜੀ ਮੂੰਹ ਨਾਲ ਕਹੀ ਹੋਈ ਗੱਲ 'ਤੇ ਯਕੀਨ ਨਹੀਂ ਹੈ, ਬੰਦਾ ਮੁੱਕਰ ਜਾਵੇ ਕਹੀ ਹੋਈ ਗੱਲ ਦਾ। ਨਹੀਂ ਜੀ, ਆਪਾਂ ਲਿਖਾ ਪੜ੍ਹੀ ਕਰ ਲੈਂਦੇ ਹਾਂ, ਸਾਈਨ ਕਰ ਲੈਂਦੇ, ਐਗਰੀਮੈਂਟ ਸਾਈਨ ਕਰ ਲੈਂਦੇ ਜੀ, ਸਾਈਨ ਕਰ ਲੈਂਦੇ। ਅਤੇ ਸਾਈਨ ਕੀਤੇ ਹੋਏ ਇੱਥੇ ਗੁਰੂ ਰਾਮਦਾਸ ਮਹਾਰਾਜ ਸਾਈਨ ਕਰਕੇ ਕਹਿ ਰਹੇ

ਜਿਹੜਾ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਤੇਰੀਆਂ ਖਾਲੀ ਝੋਲੀਆਂ ਭਰਨ ਨੂੰ ਸਮਰੱਥ ਹੈ, ਉਹਨੂੰ ਯਾਦ ਵੀ ਕਰ ਲਿਆ ਕਰ ਕਦੇ, ਉਹਦਾ ਨਾਮ ਵੀ ਜਪ ਲਿਆ ਕਰ, ਉਹਦੀ ਬਾਣੀ ਦਾ ਸਿਮਰਨ ਵੀ ਕਰ ਲਿਆ ਕਰ। ਰੱਬ ਤਾਂ ਹੋਰ ਕੁਛ ਮੰਗਦਾ ਹੀ ਨਹੀਂ ਕਿਸੇ ਕੋਲੋਂ, ਵਾਹਿਗੁਰੂ ਤਾਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਤਾਂ ਕੋਈ ਕੁਛ ਕਹਿ ਹੀ ਨਹੀਂ ਰਹੇ, ਇੱਕ ਗੱਲ ਕਹਿ ਰਹੇ, ਇੱਕ ਚੀਜ਼ ਮੰਗ ਰਹੇ ਆ, ਮਨ ਵੇਚੈ ਸਤਿਗੁਰ ਕੈ ਪਾਸ। ਮਨ ਵੇਚਦੇ ਆਪਣਾ, ਮਨ ਦੇ ਦੇ ਆਪਣਾ, ਅਤੇ ਗੁਰੂ ਤੇਰਾ ਮਨ ਲੈ ਕੇ ਉਸ ਮਨ ਦੇ ਵਿੱਚ, ਗੁਰੂ ਫਿਰ ਵੀ ਉਸ ਮਨ ਦੇ ਵਿੱਚ ਪਾਉਣਗੇ, ਕੀ ਪਾਉਣਗੇ? ਉਸ ਮਨ ਦੇ ਵਿੱਚ ਗੁਰੂ ਬਾਣੀ ਪਾਉਣਗੇ, ਆਖੋ ਸਤਨਾਮ। ਉਸ ਮਨ ਦੇ ਵਿੱਚ ਗੁਰੂ ਨੇਕ ਖਿਆਲ ਪਾਉਣਗੇ, ਉਹਨਾਂ ਖਿਆਲਾਂ ਕਰਕੇ ਤੇਰੀ ਸੁਰਤ ਨਿਰੰਕਾਰ ਨਾਲ ਜੁੜ ਜਾਏਗੀ। ਤਨ ਮਨ ਧਨ ਸਭ ਸੌਂਪ ਗੁਰੂ, ਹੁਕਮ ਮੰਨਿਆ ਭਾਈ। ਅਤੇ ਗੁਰੂ ਦਾ ਹੁਕਮ ਕੀ ਹੈ? ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਸੋ ਐਸਾ ਹਰ ਧਿਆਈ ਹੈ ਮੇਰੇ ਜੀ, ਅਤੇ ਮਿਲੇਗਾ ਕਿ ਸਰਬ ਸੁੱਖ ਪਾਵੇ ਮੇਰੇ ਮਨ। ਪਾਤਸ਼ਾਹ ਕਹਿੰਦੇ ਨੇ ਤਾਂ ਸਾਰੇ ਸੁੱਖ ਭਾਈ, ਇਹੋ ਜਿਹਾ ਕੋਈ ਸੁੱਖ ਨਹੀਂ ਹੋਏਗਾ ਜਿਹੜਾ ਤੈਨੂੰ ਨਹੀਂ ਮਿਲੇਗਾ, ਗੁਰੂ ਰਹਿਮਤਾਂ ਕਰਨਗੇ। ਇਸ ਤੋਂ ਵੱਡਾ ਸੁੱਖ ਤਾਂ ਕੋਈ ਹੋ ਹੀ ਨਹੀਂ ਸਕਦਾ। ਜਪ ਮਨ ਸਤਨਾਮ, ਸਦਾ ਸਤਨਾਮ। ਇਹ ਮੇਰੇ ਮਨ, ਤੂੰ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਪਰਮਾਤਮਾ ਆਦਿ ਸੱਚ ਹੈ, ਜੁਗਾਦਿ ਸੱਚ ਹੈ, ਐਪ ਹੀ ਸੱਚ, ਅਤੇ ਨਾਨਕ ਹੋਸੀ ਵੀ ਸੱਚ। ਅਤੇ ਹੋਏਗਾ ਕੀ ਫਿਰ? ਹਾਲਤ ਪਾਲਤ ਮੁੱਖ ਉੱਜਲ ਹੋਏ। ਹਾਲਤ ਕਹਿੰਦੇ ਨੇ ਲੋਕ ਨੂੰ, ਪਾਲਤ ਕਹਿੰਦੇ ਨੇ ਪਰਲੋਕ ਨੂੰ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਲੋਕ ਦੇ ਵਿੱਚ ਵੀ ਤੇਰਾ ਮੁੱਖ ਉਜਲਾ ਹੋਏਗਾ ਜਦੋਂ ਇਸ ਸੰਸਾਰ ਨੂੰ ਛੱਡ ਕੇ ਪਰਲੋਕ ਵਿੱਚ ਜਾਏਗਾ, ਅੱਗੇ ਉਸ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਵੀ ਤੇਰਾ ਮੁੱਖ ਉਜਲਾ ਹੋਏਗਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰ ਕਦੋਂ? ਨਿੱਤ ਧਿਆਈਏ ਹਰ ਪੁਰਖ ਨਿਰੰਜਨਾ, ਹਰ ਰੋਜ਼ ਉਸ ਪਰਮਾਤਮਾ ਨੂੰ ਯਾਦ ਕਰਨਾ ਪਵੇਗਾ, ਹਰ ਰੋਜ਼।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਉਪਾਦ ਗਤ ਦਾ ਮਤਲਬ ਹੈ ਜ਼ਿੰਦਗੀ ਦੇ ਸਾਰੇ ਝਗੜੇ, ਕਿ ਜਿਹਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਆ ਗਿਆ, ਉਹਦੇ ਜੀਵਨ ਦੇ ਸਾਰੇ ਝਗੜੇ ਕੱਲ ਕਲੇਸ਼ ਖਤਮ ਹੋ ਜਾਂਦੇ। ਕਿਉਂ? ਉਹ ਹਿਰਦਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ। ਜੇ ਬਾਣੀ ਪੜ੍ਹਦਿਆਂ ਸਮੇਂ, ਸਿਮਰਨ ਕਰਦੇ ਸਮੇਂ ਕਲੇਸ਼ ਆ ਰਹੇ ਨੇ, ਝਗੜੇ ਆ ਰਹੇ ਨੇ, ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਹਜੇ ਉਸ ਤਰ੍ਹਾਂ ਸਿਮਰਨ ਹੋਇਆ ਨਹੀਂ ਜਿਸ ਤਰ੍ਹਾਂ ਹੋਣਾ ਚਾਹੀਦਾ। ਜੇ ਮਨ ਅੱਜ ਵੀ ਕੱਲ ਕਲੇਸ਼ ਦੇ ਵਿੱਚ ਪਿਆ ਹੋਇਆ ਹੈ, ਇਸ ਦਾ ਮਤਲਬ ਇਹ ਹੈ ਹਜੇ ਸਿਮਰਨ ਦੇ ਵਿੱਚ ਮਨ ਜੁੜਿਆ ਨਹੀਂ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ। ਉਪਾਦ ਦਾ ਅਰਥ ਹੈ ਝਗੜੇ ਝੰਬੇੜੇ। ਵਡਭਾਗੀ ਹਰ ਜਪਣਾ, ਉਹ ਹਿਰਦੇ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਹਰੀ ਨੂੰ ਜਪਦੇ ਨੇ।

ਆਖਰੀ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜੇ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਨੇ ਇਹ ਬਖਸ਼ਿਸ਼ ਕਰ ਦਿੱਤੀ, ਇਹ ਸੂਝ ਇਹ ਸਮਝ ਬਖਸ਼ਿਸ਼ ਕਰ ਦਿੱਤੀ ਕਿ ਹਰੀ ਨੂੰ ਜਪ ਕੇ, ਉਸ ਪਰਮਾਤਮਾ ਨੂੰ ਜਪ ਕੇ ਇਸ ਸੰਸਾਰ ਰੂਪੀ ਭੌਜਲ ਤੋਂ ਪਾਰ ਹੋ ਜਾਈਦਾ ਹੈ। ਜੇਕਰ ਨਾਮ ਨਾ ਜਪਿਆ ਫਿਰ ਸੰਸਾਰ ਰੂਪੀ ਭੌਜਲ ਦੇ ਵਿੱਚ ਗ੍ਰਸਤ ਹੋ ਜਾਏਗਾ, ਅਤੇ ਜਿਹੜਾ ਹਿਰਦਾ ਸੰਸਾਰ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ ਉਹ ਨਰਕਾਂ ਦੇ ਵਿੱਚ ਗ੍ਰਸਤ ਹੋ ਜਾਂਦਾ। ਇਹ ਇਨਸਾਨ ਸੰਸਾਰ ਰੂਪੀ ਭੌਜਲ ਤੋਂ ਨਿਕਲ ਕੇ ਉਸ ਪਰਮਾਤਮਾ ਦੇ ਵਿੱਚ ਨਿਰੰਕਾਰ ਦੇ ਵਿੱਚ ਲੀਨ ਹੁੰਦਾ ਹੈ। ਅਤੇ ਪਰ ਹੋਵੇਗਾ ਕਿੱਦਾਂ? ਜਦੋਂ ਉਸ ਮਾਲਕ ਨੂੰ ਯਾਦ ਕਰੇਗਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਹੈ ਤਾਂ ਸਰਬ ਸੁੱਖ ਪਾਵੈ ਮੇਰੇ ਮਨ। ਜਿਨ ਜਪਿਆ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਆਉਂਦਾ ਨਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਭਗਤ ਧਰੂ ਜੀ ਨੇ ਨਾਮ ਜਪਿਆ, ਭਗਤ ਪ੍ਰਹਿਲਾਦ ਜੀ ਨੇ ਉਸ ਪਰਮਾਤਮਾ ਦਾ ਨਾਮ ਜਪਿਆ, ਐਸਾ ਜਪਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਗ੍ਹਾ ਮਿਲੀ। ਉਦਾਹਰਣਾਂ ਦੇ ਦੇ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਨੇ ਭਾਈ ਇਸ ਤਰ੍ਹਾਂ ਜਪਣਾ। ਪਾਤਸ਼ਾਹ ਰਹਿਮਤ ਕਰਨ, ਸਾਡਾ ਹਿਰਦਾ ਗੁਰੂ ਦੀਆਂ ਚਰਨਾਂ ਦੇ ਨਾਲ ਜੁੜ ਜਾਵੇ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ, ਇਹ ਅਰਦਾਸ ਹੈ ਮਾਲਕ ਦੀਆਂ ਚਰਨਾਂ। ਮਹਾਂਪੁਰਖ ਦੱਸਿਆ ਕਰਦੇ ਸੀ ਕਿ ਜਦੋਂ ਵੀ ਸਵਾਸਾਂ ਰੂਪੀ ਮਾਲਾ ਪਰਮਾਤਮਾ ਨੇ ਪਰੋਈ ਹੋਈ ਹੈ, ਇਨਸਾਨ ਨੇ ਤਾਂ ਨਹੀਂ ਪਰੋਈ, ਸਵਾਸ ਆ ਰਹੇ ਨੇ ਜਾ ਰਹੇ ਨੇ, ਆ ਰਹੇ ਨੇ ਜਾ ਰਹੇ ਨੇ, ਤੇ ਇਸ ਸਵਾਸਾਂ ਰੂਪੀ ਮਾਲਾ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਪਰੋ ਲਿਆ। ਉਹਦੇ ਪਰੋਏ ਹੋਏ ਮਣਕਿਆਂ ਦੇ ਵਿੱਚ ਨਾਮ ਨੂੰ ਪਰੋ ਲੈ, ਤੇ ਜਦੋਂ ਸਵਾਸਾਂ ਰੂਪੀ ਮਾਲਾ ਦੇ ਵਿੱਚ ਨਾਮ ਨੂੰ ਪਰੋਏਗਾ, ਦਮ ਦਮ ਸਦਾ ਸੰਭਾਲਦਾ ਦਮ ਨਾ ਵਰਤਾ, ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ। ਕਦੇ ਆਪਣੇ ਜੀਵਨ ਨੂੰ, ਆਪਣੀ ਉਮਰ ਨੂੰ 24,000 ਸਵਾਸ 24 ਘੰਟੇ ਦੇ ਵਿੱਚ ਇਨਸਾਨ ਲੈਂਦਾ ਹੈ, ਜ਼ਰਾ ਗਿਣਤੀ ਕਰਕੇ ਦੇਖਣਾ ਕਿੰਨੀ ਉਮਰ ਭੋਗੀ ਹੈ ਅਤੇ ਕਿੰਨੇ ਸਵਾਸ ਲਏ ਨੇ। 24 ਘੰਟਿਆਂ ਦੇ ਵਿੱਚ 24,000 ਸਵਾਸ ਹੈ, ਅਤੇ ਜਦੋਂ ਤੋਂ ਜਨਮ ਹੋ ਗਿਆ ਜਦੋਂ ਤੋਂ ਮੌਤ ਹੋ ਗਈ ਕਾਊਂਟ ਕਰਕੇ ਵੇਖਣਾ ਕਿੰਨੇ ਸਵਾਸ ਲਏ ਨੇ, ਅਤੇ ਉਹਨਾਂ ਵਿੱਚੋਂ ਕਿੰਨੇ ਸਵਾਸ ਗੁਰੂ ਦੀਆਂ ਚਰਨਾਂ ਵਿੱਚ ਸਫਲ ਹੀ ਕੀਤੇ ਨੇ। ਅਤੇ ਜਿਸ ਦਿਨ ਇਹ ਸਵਾਸਾਂ ਰੂਪੀ ਮਾਲਾ ਦੇ ਵਿੱਚ ਨਾਮ ਨੂੰ ਪਰੋ ਲਏਗਾ ਫਿਰ ਮਹਾਰਾਜ ਜੀ ਕਹਿੰਦੇ ਨੇ ਸਫਲ ਸਫਲ ਭਈ ਸਫਲ ਯਾਤਰਾ, ਫਿਰ ਸੰਸਾਰ ਦੇ ਉੱਤੇ ਜਿਹੜੀ ਯਾਤਰਾ ਤੂੰ ਕਰਨ ਆਇਆ ਹੈ ਨਾ ਉਹ ਸਫਲ ਹੋ ਜਾਏ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਗੁਰਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਹਸਾਨ ਸੱਚੇ ਤੁਧ ਆਖੈ ਲੱਖ ਕਰੋੜ ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ।

0: ਜਣਿਆਂ ਨਾਲ ਵੱਡੀ ਵੱਡੀ ਪੂਜੀ ਸੁਭਾਉ ਵੱਡੀ ਵੱਡੀ ਜੇ ਪੁੱਛਣਾ ਦਾਤ ਵੱਡੀ ਵੱਡੀ ਜਾ ਪਿਆ ਨਾਨਕਾ ਨਾ ਕਥਨੀ ਜਾ ਕੀਤਾ ਕਰਨਾ ਸਰਬ ਜੈ ਮਹੱਲਾ ਦੂਜਾ
1: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ

ਵਿਸਮਾਦ ਵਿਸਮਾਦ ਵੇਦ ਵਿਸਮਾਰ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮ

0: ਗਲੀ ਢੂੰਡੀ ਤੁਸ ਨਾ ਕਰੜਾ ਸਾਰ ਕਰਮ ਰੇਤਾਂ ਪਾਈਐ ਹੋਰ ਹਿਕਮਤ ਕੁਮਾਰ ਪੌੜੀ
1: ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਸ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਮਹੱਲਾ ਪਹਿਲਾ ਕੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਣ ਤੇਲੇ ਨਤਨ ਗੋਰੇ ਪੈਰ ਹਲਾਨ ਫਿਰਨ ਸਿਰ ਉਡਰਾਵਾ ਝਾਟੇ ਪਾਏ ਵੇਖੀ ਲੋਕ

ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਪਰੀਐ, ਹੋਂ ਵਿੱਚ ਦੋਵੈ, ਹੋਂ ਵਿੱਚ ਜਾਤੀ ਜਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ।

ਨਾਨਕ ਜਨ ਤੋ ਪਾਏ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਨਾ ਕੀ ਆ ਚਿੰਤਾ ਫੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤੇ

ਡੰਡਾ ਤਲੀ ਖਾਕ ਜੰਮਿਲਾ ਤੂੰ ਮਸਤਕ ਲਾਹੀਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ ਫਲ ਤੇਵੇ ਹੋ ਪਾਈਐ ਜੇ ਵੇਹੀ ਕਾਰਕ ਮਾਹੀਐ ਜੇ ਹੋਵੈ ਪੁਰਬ ਲਿਖਿਆ ਤਾਂ ਧੂੜਤਨਾ ਦੀ ਪਾਈਐ।

ਇਨ ਜਨਤਾ ਕੈ ਵਸ ਕਿਛੁ ਨਹੀ ਤੁਧ ਵੇਖੀ ਜਗਤ ਉਪਾਇਆ ਕਿਨਾਨੋ ਤੂੰ ਮਿਲ ਲਹਿ ਕਾਪੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

0: ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਨਹਿ ਸਜਾਏ ਮਹੱਲਾ ਪਹਿਲਾ
1: ਅੰਦਰ ਝੂਠੇ ਪੈ ਬਾਹਰ ਦੁਨੀਆਂ ਅੰਦਰ ਪੈਲ ਠਰਤੀ ਤੀਜੇ ਨਹਾਵੇ ਤੇਰੇ ਨਾਏ ਮੈਲ ਪਟ ਅੰਦਰ ਬਾਹਰ ਗੁੱਦੜ ਤੇ ਪੁਲਿਸ ਨੂੰ ਸਾ ਚੰਨੇ ਹੋ ਲੱਗਾ ਰੱਬ ਸੇਤੇ ਦੇਖਣੇ ਵਿਚਾਰ ਰੰਗ ਹਾਸੇ ਰੰਗ ਰੋਵੇ ਚੁੱਪੀ ਕਰਦਾ

ਆਏ ਸਰਸ ਬਾਨ ਓ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਦਾਰੋ ਸਾਚ ਨਾਮੇ ਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਨ ਈਸ਼ਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆ।

ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ। ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਥਾਂ ਥਾਂ ਰਚਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਧ ਕੀ ਪਹਿਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਮ, ਮਤ ਉੱਚੀ, ਮਤ ਪਾਦਾ ਰੱਖ, ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਪੁਰਨ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਸੰਪੂਰਨ ਆਸਾ ਕੀ ਵਾਰ ਦੇ ਕੀਰਤਨ, ਉਪਰੰਤ ਸੇਵਕ ਪਰਿਵਾਰ ਭਾਈ ਪ੍ਰਿਤਪਾਲ ਸਿੰਘ, ਬੀਬੀ ਰੇਨੂ ਸਮੂਹ ਪਰਿਵਾਰ ਨੇ ਮਹਾਰਾਜ ਜੀ ਸ੍ਰੀ ਸਹਿਜ ਪਾਠ ਸਾਹਿਬ ਬਾਣੀ ਆਦਿ ਤੋਂ ਮੱਧ ਸੰਪੂਰਨ ਭੋਗ ਪਏ ਹਨ। ਮਹਾਰਾਜ ਜੀ ਸੇਵਕਾਂ ਕੋਲੋਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਹੋਈ ਬਾਣੀ ਦਾ ਫਲ ਸਮੂਹ ਪਰਿਵਾਰ ਨੂੰ ਬਖਸ਼ਿਸ਼ ਕਰਨਾ, ਪਾਤਸ਼ਾਹ ਜੀ ਬੇਟੀ ਸਿਮਰਨ ਕੌਰ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਬੀਬੀ ਰੇਨੂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਭਾਈ ਗੁਰਿੰਦਰ ਸਿੰਘ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਕਰਨੇ। ਪਾਤਸ਼ਾਹ ਜੀਓ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ, ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਗਜਣੇ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ, ਪਾਤਸ਼ਾਹ ਕਿਰਪਾ ਕਰੋ, ਪਾਵਨ ਪੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਸੇਵਕ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਹੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪ ਲਖ ਹੋਏ ਤਹਿਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਫਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਹੈ। ਇੱਕ ਨਾ ਹੁਕਮੀ ਬਖਸੀਸ਼, ਇੱਕ ਹੁਕਮੀ ਸਦਾ ਪਵਾਈਏ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਈ।

ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।